0: ਸਹਿਕਲ ਜੇ ਪ੍ਰਵਾਨ ਕਰ ਲਓ, ਮੰਨ ਲਓ ਅਰਦਾਸ ਬੇਨਤੀ ਹੱਥ ਜੋੜ ਕੇ ਕਿ ਜਦੋਂ ਨੇਤਰ ਖੁੱਲ੍ਹਣ ਅੰਮ੍ਰਿਤ ਵੇਲੇ ਜਾਗ ਖੁੱਲ੍ਹ ਜਾਏ। ਇੱਕ ਬੇਨਤੀ ਉਹ ਹੈ ਕਿ ਜਦੋਂ ਜਾਗ ਖੁੱਲ੍ਹੇ ਪੰਜ ਵਾਰ ਗਿਣ ਕੇ ਕੀ ਬੋਲਣਾ ਹੈ? ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੋਈ ਵੱਡਾ ਔਖਾ ਕੰਮ ਨਹੀਂ ਹੈ। ਫਿਰ ਆਖੋ ਧੰਨ ਸ੍ਰੀ ਗੁਰੂ
1: ਗ੍ਰੰਥ ਸਾਹਿਬ,
0: ਪੰਜ ਵਾਰ ਕਹਿੰਦੇ ਰਹਿਣਾ।
1: ਗੁਰੂ ਗ੍ਰੰਥ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
2: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ,
1: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।
0: ਬੱਲਬ ਦਾ ਜਦ ਕੁਨੈਕਸ਼ਨ ਜੁੜਦਾ ਹੈ ਪਾਵਰ ਹਾਊਸ ਨਾਲ, ਤਦ ਉਹ ਲਾਈਟ ਦਿੰਦਾ ਹੈ। ਇਸੇ ਤਰ੍ਹਾਂ ਆਪਾਂ ਲੋਕ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਨਜ਼ਰ ਮੰਗੀਏ ਕਿ ਸਾਨੂੰ ਵਾਹਿਗੁਰੂ ਸ਼ਬਦ ਦੇ ਨਾਲ ਸਾਡਾ ਕੁਨੈਕਸ਼ਨ ਹੋ ਜਾਵੇ ਸੁਰਤ ਦਾ, ਮਨ ਦਾ।
3: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਦਰਤ ਨੇ ਮਨੁੱਖੀ ਸਮਾਜ ਦੇ ਦੋ ਅੰਗ ਬਣਾਏ ਹਨ। ਇਸ ਵਿੱਚ ਇੱਕ ਮਰਦ ਹੈ ਔਰ ਦੂਸਰਾ ਇਸਤਰੀ ਹੈ। ਮਰਦ ਨੇ ਸੰਤਾਨ ਦਾ ਪਿਤਾ ਬਣਨਾ ਹੈ ਔਰ ਇਸਤਰੀ ਨੇ ਸੰਤਾਨ ਦੀ ਮਾਤਾ ਬਣਨਾ ਹੈ। ਇਸਤਰੀ ਔਰ ਮਰਦ ਦੇ ਇਸ ਸੁਮੇਲ ਨੂੰ ਹਰ ਇੱਕ ਧਰਮ ਨੇ ਆਪੋ ਆਪਣੇ ਢੰਗ ਤਰੀਕਿਆਂ ਨਾਲ, ਆਪਣੇ ਦੱਸੇ ਹੋਏ ਆਗੂ ਦੀ ਰੀਤ ਅਨੁਸਾਰ ਇਸ ਰਸਮ ਨੂੰ ਅਦਾ ਕਰਨ ਦੀ ਜੁਗਤ ਬਣਾਈ ਔਰ ਇਸ ਰਸਮ ਦੇ ਨਾਮ ਵੀ ਵੱਖ ਵੱਖ ਰੱਖ ਦਿੱਤੇ। ਹਿੰਦੂ ਵੀਰ ਇਸ ਰਸਮ ਨੂੰ ਵਿਆਹ ਸ਼ਾਦੀ ਕਹਿੰਦੇ ਹਨ, ਮੁਸਲਮਾਨ ਵੀਰ ਇਸ ਰਸਮ ਨੂੰ ਨਿਕਾਹ ਕਹਿੰਦੇ ਨੇ, ਈਸਾਈ ਵੀਰ ਇਸ ਰਸਮ ਲਈ ਆਮ ਤੌਰ 'ਤੇ ਸ਼ਬਦ ਮੈਰਿਜ ਵਰਤਦੇ ਨੇ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਨੇ ਜੋ ਸ਼ਬਦ ਦਿੱਤਾ ਇਸ ਪਵਿੱਤਰ ਰਸਮ ਵਾਸਤੇ ਉਹ ਹੈ ਆਨੰਦ ਕਾਰਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗ੍ਰਿਸ਼ ਦੇ ਮਾਰਗ ਨੂੰ ਬੜੀ ਵੱਡੀ ਪ੍ਰਧਾਨਤਾ ਦਿੱਤੀ ਗਈ ਹੈ, ਭਾਵਾਂ ਕਿ ਆਮ ਤੌਰ 'ਤੇ ਇਹ ਸ਼ਬਦ ਵਰਤੇ ਜਾਂਦੇ ਨੇ ਕਿ ਗ੍ਰਿਸ਼ਤ ਇੱਕ ਆਸ਼ਰਮ ਹੈ, ਪਰ ਭਾਈ ਸਾਹਿਬ ਭਾਈ ਗੁਰਦਾਸ ਹੋਰਾਂ ਨੇ ਆਪਣੀ ਰਚਨਾ ਦੇ ਅੰਦਰ ਗ੍ਰਿਸ਼ਤ ਨੂੰ ਆਸ਼ਰਮ ਨਹੀਂ, ਗ੍ਰਿਸ਼ਤ ਨੂੰ ਇੱਕ ਧਰਮ ਦੀ ਪਦਵੀ ਦਿੱਤੀ ਅਤੇ ਉਹਨਾਂ ਦਾ ਇਹ ਸ਼ਬਦ, ਉਹਨਾਂ ਦੇ ਇਹ ਲਫਜ਼ ਬੜੇ ਅਰਥ ਭਰਪੂਰਨ ਮੇ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਕਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਸਭ ਤੋਂ ਪ੍ਰਧਾਨ ਗ੍ਰਿਸ਼ਤ, ਗ੍ਰਿਸ਼ਤ ਨਾਲ ਸ਼ਬਦ ਉਹਨਾਂ ਧਰਮ ਵਰਤੇ, ਕਿਉਂਕਿ ਆਸ਼ਰਮ ਦੇ ਅਸੂਲ ਅਨੁਸਾਰ ਗ੍ਰਿਸ਼ਤ ਦਾ ਸਮਾਂ ਕੇਵਲ 25 ਸਾਲ ਹੈ। ਆਸ਼ਰਮ ਤਬਦੀਲ ਹੋ ਸਕਦਾ ਪਰ ਧਰਮ ਜਿਹੜਾ ਉਹ ਕਦੀ ਤਬਦੀਲ ਨਹੀਂ ਹੁੰਦਾ। ਗ੍ਰਿਸ਼ਤ ਧਰਮ ਦਾ ਭਾਵ ਹੀ ਇਹ ਵੇ ਕਿ ਮਰਦ ਅਤੇ ਇਸਤਰੀ ਜੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਕੱਠੇ ਜੀਣ ਦਾ ਪ੍ਰਣ ਕਰਨਾ ਹੋਵੇ, ਉਸ ਨੂੰ ਤਾਂ ਜ਼ਿੰਦਗੀ ਆਪਣੇ ਅੰਤਲੇ ਸਮੇਂ ਤੱਕ ਨਿਭਾਉਣਾ, ਇਹ ਇੱਕ ਧਰਮ ਹੈ। ਸਤਿਗੁਰੂ ਜੀ ਨੇ ਕਿਰਪਾ ਕਰਕੇ ਜੋ ਮਰਿਆਦਾ ਸਾਨੂੰ ਬਖਸ਼ੀ ਉਸ ਦਾ ਨਾਮ ਆਨੰਦ ਕਾਰਜ, ਆਨੰਦ ਦਾ ਅਖਰੀ ਅਰਥ ਏ ਖੇੜਾ, ਕਾਰਜ ਦਾ ਅਰਥ ਏ ਕੰਮ, ਉਹ ਕਾਰਜ ਜਿਹਦੇ ਵਿੱਚ ਮਨੁੱਖ ਦੇ ਤਨ ਨੂੰ ਵੀ ਖਿਡਾਓ ਮਿਲੇ ਅਤੇ ਮਨੁੱਖ ਦੇ ਮਨ ਨੂੰ ਵੀ ਖਿਡਾਓ ਮਿਲੇ। ਉਸ ਰਸਮ ਨੂੰ ਅਦਾ ਕਰਨ ਦੇ ਲਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸੂਹੀ ਰਾਗ ਦੇ ਅੰਦਰ ਉਚਾਰਨ ਕੀਤੀਆਂ ਹੋਈਆਂ ਲਾਵਾਂ, ਉਹਨਾਂ ਦਾ ਪਾਠ ਕੀਤਾ ਜਾਂਦਾ। ਜਿਸ ਨੇ ਗੁਰਮਤਿ ਵਿੱਚ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਨਾ, ਉਸ ਦਾ ਫਰਜ਼ ਬਣਦਾ ਹੈ ਕਿ ਜਦੋਂ ਉਹਨੇ ਲਾਵਾਂ ਦਾ ਪਾਠ ਸਰਵਣ ਕਰਨਾ, ਉਸ ਤੋਂ ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨੀ। ਅਤੇ ਇਹਦਾ ਭਾਵ ਇਹ ਹੈ ਕਿ ਹੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਆਪ ਜੀ ਨੂੰ ਸਾਕਸ਼ੀ ਜਾਣ ਕੇ ਅੱਜ ਆਪ ਜੀ ਦੇ ਚਰਨਾਂ ਵਿੱਚ ਪ੍ਰਣ ਕਰਨੇ ਹਾਂ, ਅਰਦਾਸ ਕਰਕੇ ਕਿ ਸਾਡੀ ਜ਼ਿੰਦਗੀ ਦੋਨਾਂ ਦੀ ਅਸੀਂ ਇੱਕ ਦੂਜੇ ਦੇ ਅੰਤਲੇ ਸਮੇਂ ਤੱਕ ਜੀਵਨ ਸਾਥੀ ਬਣੇ ਰਹਾਂਗੇ। ਸਤਿਗੁਰੂ ਨੇ ਫਿਰ ਇੱਕ ਕਿਰਪਾ ਕੀਤੀ, ਕਹਿਣ ਲੱਗੇ ਜੇ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰ ਲੱਗੇ ਤਾਂ ਇਸ ਗ੍ਰਿਸ਼ਤ ਦਾ ਭਾਵ ਕੇਵਲ ਭੋਗ ਵਿਲਾਸ ਨਹੀਂ, ਤੂੰ ਇਸ ਗ੍ਰਿਸ਼ਤ ਵਿੱਚ ਰਹਿ ਕੇ ਉਸ ਪਰਮ ਆਨੰਦ ਤੱਕ ਪਹੁੰਚਣਾ ਜਿੱਥੇ ਦੁਨੀਆਂ ਦਾ ਕੋਈ ਦੁੱਖ, ਕੋਈ ਸੁੱਖ, ਕੋਈ ਖਰਗ, ਕੋਈ ਸੋਗ, ਕੋਈ ਖੁਸ਼ੀ, ਕੋਈ ਗਮੀ, ਜਿੱਥੇ ਵੈਰੀ ਮਿੱਤਰ ਵਾਲੀ ਬਿਰਤੀ ਵੀ ਮੁੱਕ ਜਾਏ, ਉਹ ਤੇਰੀ ਮੰਜ਼ਿਲ ਹੈ ਸਹਿਜ। ਸਹਿਬ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ 4 ਲਾਵਾਂ ਜੋ ਉਚਾਰਨ ਕੀਤੀਆਂ ਨੇ। ਪਹਿਲੀ ਲਾਮ ਵਿੱਚ ਹਜ਼ੂਰ ਨੇ ਪ੍ਰਵਿਰਤੀ ਕਰਮ ਦਾ ਜ਼ਿਕਰ ਕੀਤਾ। ਸਾਹਿਬ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਕਿ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਿਲੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਦਜਾਇਆ ਬਲਰਾਮ ਜੀਓ। ਕਿ ਇਹ ਮਨੁੱਖ ਤੇਰੀ ਜ਼ਿੰਦਗੀ ਵਿੱਚ ਪ੍ਰਵਿਰਤੀ ਕਰਮ ਹੋਣਾ ਅਤ ਜ਼ਰੂਰੀ ਹੈ। ਪ੍ਰਵਿਰਤੀ ਕਰਮ ਦਾ ਭਾਵ ਇੱਥੇ ਕੇਵਲ ਇਹ ਨਹੀਂ ਕਿ ਗ੍ਰਿਸ਼ਤ ਵਿੱਚ ਪ੍ਰਵੇਸ਼ ਕਰਕੇ ਦੁਨੀਆਂ ਦਾ ਮੌਜ ਮੇਲਾ ਮੰਨਣਾ, ਪ੍ਰਵਿਰਤੀ ਕਰਮ ਦਾ ਅਰਥ ਹੈ ਕਿ ਤੇਰੀ ਜ਼ਿੰਦਗੀ ਦਾ ਪਹਿਲਾ ਪੜਾਂ, ਤੇਰੇ ਜੀਵਨ ਦੀ ਪਹਿਲੀ ਲਾਮ ਜਿਹੜੀ ਹੈ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਜੁੜਨਾ, ਧਰਮ ਨੂੰ ਕਮਾਉਣਾ ਹੀ ਪ੍ਰਵਿਰਤੀ ਕਰਮ ਹੈ।
साहब गुरु रामदास कहिंदे ने प्रवृत्ति कर्म दा भाव कि अपनी जिंदगी दा आसरा तू बाणी नू बना ली, अपने जीवन दा आसरा केवल तू नाम नू बनाई, ते जदो नाम नू दृढ़ करेगा अंदर दे पाप कुकर्मा दा नाश होवेगा, ये तेरे जीवन दी पहली लाभ है। साहब कहिंदे ने कि जदो धर्म विच कोई प्रवृत्त हुंदा है, बाणी सिमरन नाम नाल जुड़दा है, संगत विच बैठ के कथा कीर्तन सुनदा है, उदो मन विचों एक आवाज़ उठती है कीर्तन दे शब्द राही बाणी दी विचार राही कि इस जिंदगी विच सहज तां आउणा है जे पूरे सतगुरु की प्राप्ति होवे। हजूर कहिंदे ने जदों कोई धर्म के कम्मां विच प्रवृत्त होवे ते उस दे जीवन विच दूसरी तब्दीली ए वे कि हर दूजड़ी लाम सतगुर पुरख मिलाया, बलराम जियो निरभउ भय मन होए, खौमै मैल गवाया बलराम जियो। सतगुरु जी की प्राप्ति होई ते सतगुरु ने कृपा कर इस जीव नू मनुखे चाहे इसतरी है इस नू उस परम पुरख विच लीन कर देने। सतगुरु दे चरणा विच जुड़ के अंदर निरभयता आ गई, मालक की कृपा नाल खौमे की मैल चली गई, जदों अंदर खिरदा पवित्र हो गया ते साहब कहिंदे ने फिर जिंदगी विच तीसरी लाम ओह सी बैराग। जे धर्म कमाए सतगुरु की प्राप्ति हो जाए तो सतगुरु कहिंदे ने जे मालक नू मिलना ही तो संसार विच रहिंदिया उपरामता जरूरी है, पर इस बैराग दा भाव निराशावादी नहीं, इस बैराग दे नाल तेरे हिरदे विच प्रभु नू मिलन वास्ते अनुराग भी पैदा होवे। सतगुरु ने तीसरी लाम विच बख्शिश कीती, हर तीजड़ी लाम मन चाओ पया बैरागिया बलराम जियो, संत जना हर मेल हर पाया वडभागी बलराम जियो। जदों सतगुरु नू मिले नाम दा अभ्यास कीता अंदर बैराग दी कांग उठी ते बैराग दे एक एक आंसू ने मनुख दे करोड़ां जन्मां दी मैल नू धो दिता। हजूर कहिंदे ने बैराग तो बाद फिर चौथी जो कृपा हुंदी है वह जीवन विच सहज है। हजूर कृपा करदे ने हर चौथड़ी लाम मन सहज पया हर पाया बलराम जियो, गुरमुख मिलिया सुभाए हर मन तन मीठा लाया बलराम जियो। धन गुरु रामदास बख्शिश करदे ने बैराग तो बाद सहज दी अवस्था है, वह अवस्था जिदे विच मन नू भी सुख मिले तन नू भी सुख मिले, वह अवस्था जिदे अंदर पूर्ण खड़ाओ हो जाए, जिस करके अंदर जीवन दे रूहानियत दी रहमत हो जाए। सतगुरु ने सहज दा भाव केवल दो चार घड़ियां मन दा टिकना नहीं, सहज अवस्था दा भाव है कि वह परम आनंद जिदे विच आ के दुख आवे ते दुख व्यापे ना, सुख आवे ता साई भुले ना, जिथे दुनिया दी तृष्णा भुख कोई भी सताए ना, उस परम अवस्था नू सहज अवस्था कहा जाता है। सतगुरु ने इसे अवस्था में जिक्र किया कि गुरमुख अंतर सहज है, मन चढ़िया दसवें आकाश तिथ है ऊंग न भुख है, हर अमृत नाम सुख वास, नानक दुख सुख व्यापत नहीं, जिथ है आत्म राम प्रगास। धन गुरु रामदास जी दे ए पावन पवित्र बचन आप जी नू सिख पंथ दे महान कीर्तनीए जिन्हां उपर गुरु रामदास जी की कृपा है भाई साहब भाई हरजिंदर सिंह जी सरवण करांगे। वाहिगुरु जी का खालसा वाहिगुरु जी की फतह।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸੱਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੈ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆ ਤੇਵੜ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਹੈ ਤੇ ਕਮਜਾਤ ਨਾਨਕ ਨਾਵੈ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆ ਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਾਉ ਕਰਿਆ
ਊੜੇ ਊੜਾਵੈ ਸੈ ਕੋਸਾ, ਤਿਸ ਪਾਸ਼ੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ, ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ।

ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ।

ਨਾਮ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਹੈ ਜੋ ਸੇਵੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵੈ ਹੈ ਹਰ ਧਿਆਵੈ ਹੈ ਤੁਧ ਜੀ ਸੇ ਜਨ ਯੁਗ ਮਹਿ ਸੁਖਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਕਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ

ਭਾਵਹਿ ਮੇਰੇ ਹਰਿ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ

ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀਂ, ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ।

ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹੈਂ ਕੀਆ ਪੰਕ ਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ ਮਨ ਏਕ ਨ ਚੇਤ ਸਮੂੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿੰਤੂ ਨਾਹੀ ਵੀਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਜਬਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਛਨ ਉਪਜਾਇਓ, ਆਦਿ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝੀਅਹੁ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੂੰਹ ਬਦ ਕੀਓ, ਘਟ

ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੱਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗਾਦਿ ਸਰੂਪ ਸਵਯੰਭਵ।

ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਕਰਮ ਸਭ ਹੋਈ ਦੁਸ਼ਟ ਸ਼ਾਹ ਸ਼ਵਸ ਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ।

ਸਿਮ੍ਰਿਤ ਸ਼ਾਸਤ੍ਰ ਵੇਦ ਸਵੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨ ਕਹਿਓ ਸਭ ਤੋਂ ਹੀ ਬਖਾਨਿਓ। ਦੋਹਰਾ

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ

ਕਿਆ ਨਾਹੀਂ ਘਰ ਤੇਰੇ ਘਰਤਾ ਤੇਰੇ ਸਭ ਕਿਛ ਹੈ ਜਿਸ ਦੇਹਿ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੋ ਜਿਸ ਦੀ ਇਹ ਵਡਿਆਈ ਆ ਕਹਿ ਨਾਨਕ ਸੁਣੋ ਸੰਤ ਹੋ ਸਬਦ ਤਨਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹ ਜਾਏ ਨਿਤ ਨਿਤ ਰਾਖਿਓ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ

ਪੌੜੀ ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ, ਅਗਨੀ ਉਦਰ ਮਾਹੀ। ਸੁਣ ਕੇ ਜਮ ਕੇ ਦੂਤ, ਨਾ ਹੀ ਤੇਰੇ ਛੱਡ ਜਾਹੀ, ਭਉਜਲ ਬਿਖਮ ਸਗਾਹੋ, ਗੁਰਸਬ ਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਭ ਸੈਨੂ ਕਿਰਪਾਲ, ਸੰਭਾਲੇ ਸਾਹ ਸਾਹੇ, ਬਿਰਥਾ ਕੋਈ ਨਾ ਜਾਏ, ਜੀ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰਨਾਓ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰਨਾਓ। ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਓ, ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵਥ ਦੇਹ, ਜਗ ਮੈਂ ਉੱਤਮ ਕਾਢੀਐ ਹੈ, ਵਿਰਲੇ ਕੇਈ ਕੇ। ਮਹੱਲਾ ਪੰਜਵਾ।

ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮ

ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗੁਣ ਹਮਾਰੇ ਦਇਆ ਕਰਹੁ ਕਿਛੁ ਮੇਹੇ ਉਪਾਵਹੁ।

जियड़ा अगन ब्राह्मण तपै।

ਸ੍ਰੀ ਵਾਹਿਗੁਰੂ ਸਾਹਿਬ ਜੀ, ਜੇਹ ਪ੍ਰਸਾਦ।

ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਂ ਰਹਿਮਤਾਂ ਦੇ ਮੁਜੱਸਮੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਦਾਤਾਰ ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਾਨੂੰ ਸਾਰਿਆਂ ਨੂੰ ਹਾਜ਼ਰ ਹੋਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਜ ਦਾ ਜੋ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ, ਗੌੜੀ ਰਾਗ ਵਿੱਚ ਸੁਖਮਨੀ ਸਾਹਿਬ ਜੀ ਦੇ ਸਿਰਲੇਖ ਅਧੀਨ ਸਤਿਗੁਰੂ ਜੀ ਨੇ ਜੋ ਉਪਦੇਸ਼ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 271 ਪਰ ਸੁਸ਼ੋਭਿਤ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪ ਕਿਰਪਾ ਕੀਤੀ, ਅੱਜ ਦੇ ਇਸ ਪਾਵਨ ਸ਼ਬਦ ਵਿੱਚ ਕਰਤੇ ਪੁਰਖ ਦੇ ਪਰਥਾਏ ਇਸ ਗੱਲ ਦਾ ਨਿਰਣਾ ਸਾਡੇ ਸਨਮੁੱਖ ਬਖਸ਼ਿਸ਼ ਕੀਤਾ ਕਿ ਜਿੱਥੇ ਹਰੇਕ ਇਨਸਾਨ ਜਿਹੜਾ ਹੈ ਉਹ ਕਰਤੇ ਪੁਰਖ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਮਾਣਦਾ ਪਿਆ ਹੈ। ਪਰ ਮਹਾਰਾਜ ਜੀ ਨੇ ਇੱਥੇ ਇਸ ਗੱਲ ਦਾ ਜ਼ਿਕਰ ਸਾਡੇ ਸਨਮੁੱਖ ਕੀਤਾ ਕਿ ਜਿਸ ਦੀ ਕਿਰਪਾ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ, ਉਸ ਕਰਤੇ ਪੁਰਖ ਦੀ ਯਾਦ ਨੂੰ ਹਿਰਦੇ ਦੇ ਵਿੱਚ ਜਿਹੜਾ ਹੈ ਉਹ ਵਸਾ ਕੇ ਰੱਖਣਾ ਬਹੁਤ ਔਖਾ ਹੋ ਗਿਆ। ਉਸ ਪਾਸੇ ਸ਼ੁਕਰਾਨੇ ਦੀ ਜਿਹੜੀ ਬੇਨਤੀ ਹੈ, ਸ਼ੁਕਰਾਨੇ ਦਾ ਜਿਹੜਾ ਪੱਖ ਹੈ ਉਹ ਘੱਟ ਗਿਆ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਬਖਸ਼ਿਸ਼ ਅੱਜ ਦੇ ਇਸ ਪਾਵਨ ਸ਼ਬਦ ਵਿੱਚ ਸਾਡੇ ਸਨਮੁੱਖ ਕੀਤੀ, ਇਸ ਦੀ ਵਿਚਾਰ ਅੱਜ ਆਪਾਂ ਕਰਨੀ ਹੈ। ਪਾਤਸ਼ਾਹ ਦੀ ਕਿਰਪਾ ਕਰਨ ਪਾਵਨ ਗੁਰਮਤ ਗੁਰਬਾਣੀ ਗੁਰਸ਼ਬਦ ਵਿਚਾਰ ਸਤਿਗੁਰੂ ਜੀ ਆਪ ਤਰਸ ਕਰਕੇ ਕਰਵਾ ਲੈਣ। ਆਓ ਸਤਿਗੁਰੂ ਗੁਰਸੰਗਤ ਜੀ, ਆਪ ਜੀ ਕਰੋ ਕਿਰਪਾਲਤਾ, ਬਖਸ਼ੋ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਰੰਭਤਾ ਕਰਦੇ ਕਿ ਉਸ ਕਰਤੇ ਪੁਰਖ ਦੇ ਪਰਥਾਏ ਜੋ ਜੀਵਨ ਵਿੱਚ ਜ਼ਿੰਮੇਵਾਰੀ ਹੈ, ਸਤਿਗੁਰੂ ਜੀ ਕਹਿੰਦੇ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ, ਸਤਿਗੁਰੂ ਕਹਿੰਦੇ ਜਿਹਦੀ ਕਿਰਪਾ ਨਾਲ, ਜਿਹਦੀ ਬਖਸ਼ਿਸ਼ ਨਾਲ ਕੀਮਤੀ ਪਾਟ ਭਾਵ ਕੱਪੜੇ ਦੇ ਬਣੇ ਹੋਏ ਪਟੰਬਰ ਜਿਹੜੇ ਹਨ, ਵਸਤਰ ਭਾਵ ਅੰਬਰ ਵਰਗੇ ਸ਼ਵਸ ਪਾਟ ਭਾਵ ਕੇ ਕੱਪੜੇ ਦੁਆਰਾ ਤਿਆਰ ਕੀਤੇ ਹੋਏ ਜਿਹੜੇ ਵਸਤਰ ਨੇ, ਮਹਾਰਾਜ ਜੀ ਕਹਿੰਦੇ ਇਨਸਾਨ ਧਾਰਨ ਕਰਦਾ ਹੈ। ਸਤਿਗੁਰੂ ਮਹਾਰਾਜ ਕਹਿਣਗੇ ਜਿਹਦੀ ਕਿਰਪਾ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਹੈ, ਜਿਹਦੀ ਕਿਰਪਾ ਨਾਲ ਇਹ ਕੀਮਤੀ ਵਸਤਰ, ਜਿਹਦੀ ਕਿਰਪਾ ਨਾਲ ਇਹ ਕੀਮਤੀ ਕੱਪੜੇ ਪ੍ਰਾਪਤ ਹੋ ਰਹੇ ਨੇ, ਅਤੇ ਮਹਾਰਾਜ ਜੀ ਕਹਿੰਦੇ ਅਤੇ ਇਸ ਗੱਲ ਦਾ ਨਿਰਣਾ ਅਤੇ ਸਹਿ ਤਿਆਗ ਕਤ ਅਵਰ ਲੁਭਾਵੇ। ਮਹਾਰਾਜ ਜੀ ਕਹਿੰਦੇ ਉਹਦਾ ਤਿਆਗ ਕਰਕੇ ਕਿਸੇ ਹੋਰ ਪਾਸੇ ਲੋਭੀ ਹੋਣਾ, ਕਿਸੇ ਹੋਰ ਪਾਸੇ ਜਾਣ ਦੀ ਬਿਰਤੀ ਰੱਖਣਾ ਇਹ ਕਿਉਂ ਹੈ, ਕਿਉਂ ਇਸ ਪਾਸੇ ਤੁਰੇ ਹਾਂ? ਮਹਾਰਾਜ ਜੀ ਕਹਿੰਦੇ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੇ ਅਤੇ ਸਹਿ ਤਿਆਗ ਕਤ ਅਵਰ ਲੁਭਾਵੇ। ਮਹਾਰਾਜ ਜੀ ਕਹਿੰਦੇ ਜਿਹਦੀ ਕਿਰਪਾ ਨਾਲ ਇਹ ਸਾਰਾ ਕੁਝ ਮਿਲ ਰਿਹਾ ਸੀ, ਉਹਦੇ ਸ਼ੁਕਰਾਨੇ ਦੇ ਪ੍ਰਥਾਏ ਸਮਰਪਿਤ ਹੋਣ ਦੀ ਬਜਾਏ ਇਨਸਾਨ ਕਿਸੇ ਹੋਰ ਪਾਸੇ ਦੌੜ ਲਾ ਰਿਹਾ, ਕਿਸੇ ਹੋਰ ਪਾਸੇ ਦੌੜ ਲੱਗ ਰਹੀ ਹੈ।
ਇਸ ਕਰਕੇ ਸਤਿਗੁਰੂ ਮਹਾਰਾਜ ਕਹਿਣਗੇ ਜਿਹਦੇ ਵੱਲੋਂ ਜੋ ਦਾਤ ਕਰਤੇ ਪੁਰਖ ਦੇ ਵੱਲੋਂ ਸਾਡੀ ਝੋਲੀ ਵਿੱਚ ਪੈ ਰਹੀ ਹੈ, ਤਨ ਢੱਕਣ ਵਾਸਤੇ ਕੱਪੜਾ। ਦੁਨੀਆਂ ਦੇ ਵਿੱਚ ਬਹੁਤ ਇਨਸਾਨ ਐਸੇ ਜਿਨ੍ਹਾਂ ਦੀ ਦੌੜ ਇਸ ਪਾਸੇ ਲੱਗੀ ਵੀ ਤਨ ਨੂੰ ਢੱਕਣ ਵਾਸਤੇ ਕੱਪੜਾ ਮਿਲ ਜਾਵੇ, ਰੋਟੀ ਬਾਤ ਦੇਖੀ ਜਾਏ, ਉਹ ਕੱਪੜੇ ਵਾਸਤੇ ਤਰਸ ਰਹੇ ਨੇ। ਪ੍ਰਸ਼ਾਦੇ ਦੀ ਗੱਲ ਬਹੁਤ ਦੂਰ ਰਹਿ ਗਈ ਵੀ ਸਿਰਫ ਤਨ ਦੇ ਢੱਕਣ ਜੋਗਾ ਕੱਪੜਾ ਜਿਹੜਾ ਹੈ ਉਹ ਪ੍ਰਾਪਤ ਹੋ ਜਾਏ। ਬਸ ਇਸੇ ਸ਼ੁਕਰਾਨੇ ਵਿੱਚ ਲੱਗੇ ਵੀ ਉਹ ਸ਼ੁਕਰ ਕਰਤੇ ਪੁਰਖ ਦਾ ਵੀ ਤਨ ਨੂੰ ਢੱਕਣ ਵਾਸਤੇ ਵਸਤਰ ਪ੍ਰਾਪਤ ਹੋ ਜਾਣ। ਪਰ ਮਹਾਰਾਜ ਕਹਿਣਗੇ ਜਿਹਦੀ ਕਿਰਪਾ ਸਦਕਾ ਬੇਸ਼ ਕੀਮਤੀ ਵਸਤਰ ਪ੍ਰਾਪਤ ਹੋ ਰਹੇ ਹੋਣ, ਕੀਮਤੀ ਤੋਂ ਕੀਮਤੀ ਕੱਪੜਾ ਅਸੀਂ ਪਾ ਸਕਦੇ ਹੋਈਏ। ਮਹਾਰਾਜ ਜੀ ਕਹਿੰਦੇ ਫਿਰ ਉਹਨੂੰ ਤਿਆਗ ਕੇ ਕਿਸੇ ਹੋਰ ਪਾਸੇ ਜਾਣਾ, ਉਹਨੂੰ ਛੱਡ ਕੇ। ਮਹਾਰਾਜ ਜੀ ਨੇ ਇਹ ਵੀ ਜ਼ਿਕਰ ਕੀਤਾ ਕਿ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਿਹਾ। ਇੱਕ ਪਾਸੇ ਤਾਂ ਮਹਾਰਾਜ ਜੀ ਕਹਿੰਦੇ ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੈ, ਮਾਇਆ ਦੀ ਸੇਵਾ ਵਾਸਤੇ ਤਤਪਰ ਹੈ, ਦਿਨ ਰਾਤ ਇਕਾਗਰ ਹੈ ਮਹਾਰਾਜ ਜੀ ਕਹਿੰਦੇ, ਪਰ ਠਾਕੁਰ ਨਹੀਂ ਦਿਸਦਾ ਪਿਆ, ਮਾਲਕ ਨਹੀਂ ਦਿਸ ਰਿਹਾ, ਕਰਤਾ ਪੁਰਖ ਅਕਾਲ ਪੁਰਖ ਉਹਦਾ ਸ਼ੁਕਰਾਨਾ ਨਹੀਂ ਹੋ ਰਿਹਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤਿਸੈ ਤਿਆਗ ਕਤ ਅਵਰ ਲੁਭਾਵੇ, ਇੱਕ ਨੂੰ ਛੱਡ ਕੇ ਕਿਸੇ ਹੋਰ ਪਾਸੇ ਮਹਾਰਾਜ ਕਹਿਣਗੇ ਫਿਰ ਕਿਉਂ ਜਾ ਰਹੇ ਹਾਂ, ਜਦੋਂ ਜਿਸ ਦਾ ਦਿੱਤਾ ਸਾਰਾ ਕੁਝ ਹੀ ਸਾਡੀ ਝੋਲੀ ਵਿੱਚ ਕਰਤੇ ਪੁਰਖ ਦੇ ਪ੍ਰਥਾਏ ਹੈ। ਅਤੇ ਅਗਲੀ ਅਵਸਥਾ ਵਿੱਚ ਮਹਾਰਾਜ ਜੀ ਕਹਿਣਗੇ ਜੇ ਪ੍ਰਸਾਦ ਸੁਖ ਸੇਜ ਸੋਈ ਜਾਏ, ਜਿਸ ਦੀ ਕਿਰਪਾ ਸਦਕਾ ਸੋਹਣਾ ਕੱਪੜਾ ਸੋਹਣਾ ਬਿਸਤਰਾ ਸਾਨੂੰ ਮਿਲ ਰਿਹਾ, ਮਹਾਰਾਜ ਕਹਿਣ ਲੱਗੇ ਮਨ ਆਠ ਪਹਿਰ ਤਾਕਾ ਜਸ ਗਾਵੀ ਜਾਏ, ਅੱਠੇ ਪਹਿਰ ਉਹਦਾ ਜਸ ਉਹਦੀ ਉਸਤਤ ਉਹਦੀ ਸਿਫਤ ਕਰਨੀ ਬਣਦੀ ਹੈ ਸਿੱਖ ਵਾਸਤੇ, ਜਿਹਦੇ ਵੱਲੋਂ ਸਾਰਾ ਕੁਝ ਦਿੱਤਾ ਜਿਹੜਾ ਹੈ ਉਹ ਪ੍ਰਾਪਤ ਹੋ ਰਿਹਾ। ਮਹਾਰਾਜ ਕਹਿੰਦੇ ਸੁੱਖ ਸੇਜ ਸੋਈ ਜਾ, ਸੋਹਣੀ ਸੇਜਾ ਜਿਹੜੀ ਹੈ ਉਹ ਪ੍ਰਾਪਤ ਹੋ ਰਹੀ, ਬਹੁਤ ਕੀਮਤੀ ਬਿਸਤਰਾ ਸਾਨੂੰ ਪ੍ਰਾਪਤ ਹੋ ਰਿਹਾ ਪਤਾ ਹੈ। ਪਰ ਕੁਝ ਇਨਸਾਨ ਧਰਤੀ ਦੇ ਉੱਪਰ ਇਹੋ ਜਿਹੜੇ ਦੁਨੀਆ ਦੇ ਉੱਪਰ ਇਸ ਗੱਲ ਦੀ ਤਲਾਸ਼ ਵਿੱਚ ਸਵੇਰ ਤੋਂ ਸ਼ਾਮ ਤੱਕ ਲੱਗੇ ਰਹਿੰਦੇ ਵੀ ਸੌਣ ਵਾਸਤੇ ਜਗ੍ਹਾ ਕਿਹੜੀ ਪ੍ਰਾਪਤ ਹੋਵੇ, ਮੀਂਹ ਪੈ ਰਿਹਾ ਹੈ ਅਤੇ ਕਿੱਥੇ ਸੌਵਾਂਗੇ, ਜੇ ਜ਼ਿਆਦਾ ਗਰਮੀ ਆ ਗਈ ਤਾਂ ਕਿੱਥੇ ਪਵਾਂਗੇ, ਜੇ ਸਰਦੀ ਆ ਗਈ ਤਾਂ ਫਿਰ ਰਹਿਣਾ ਕਿੱਥੇ। ਸਤਿਗੁਰੂ ਮਹਾਰਾਜ ਨੇ ਇੱਥੇ ਜ਼ਿਕਰ ਕਰਕੇ ਸਮਝਾ ਦਿੱਤਾ ਕਿ ਜਿਸ ਦੀ ਕਿਰਪਾ ਸਦਕਾ ਸੋਹਣੀ ਸੇਜਾ ਸੋਹਣਾ ਵਸਤਰ ਸੋਹਣਾ ਕੱਪੜਾ ਸਾਨੂੰ ਲੇਟਣ ਵਾਸਤੇ ਆਰਾਮ ਕਰਨ ਵਾਸਤੇ ਮਿਲ ਰਿਹਾ ਹੈ, ਮਨ ਅੱਠ ਪਹਿਰ ਤਾਕਾ ਜਸ ਗਾਵੀ ਜੈ, ਉਹਦੀ ਉਸਤਤ ਵਿੱਚ ਅੱਠੇ ਪੈਰ ਸ਼ੁਕਰਾਨੇ ਦੇ ਵਿੱਚ ਜੁੜੇ ਰਹਿਣਾ ਚਾਹੀਦਾ, ਉਹਦੇ ਸ਼ੁਕਰਾਨੇ ਦੇ ਵਿੱਚ ਸ਼ੁਕਰ ਦੇ ਵਿੱਚ ਜਿਹੜਾ ਹੈ ਉਹ ਕਰਤੇ ਪੁਰਖ ਦੇ ਪ੍ਰਥਾਏ ਸਮਰਪਿਤ ਹੋਣਾ ਬੜਾ ਲਾਜ਼ਮੀ ਹੈ। ਇਸ ਕਰਕੇ ਅਗਲੀ ਅਵਸਥਾ ਮਹਾਰਾਜ ਜੀ ਕਹਿੰਦੇ ਜੈ ਪ੍ਰਸਾਦ ਤੁਝ ਸਭ ਕੋ ਮਾਨੈ, ਸਤਿਗੁਰੂ ਕਹਿੰਦੇ ਜਿਹਦੀ ਕਿਰਪਾ ਸਦਕਾ ਤੁਹਾਨੂੰ ਸਮੁੱਚੇ ਸੰਸਾਰ ਵਿੱਚ ਮਾਨੈ ਮਾਣ ਮਿਲ ਰਿਹਾ ਹੈ। ਮਾਨੈ ਦਾ ਅਰਥ ਮੰਨਿਆ ਜਾ ਰਿਹਾ ਹੈ, ਤੁਹਾਡਾ ਮਾਣ ਤੁਹਾਡਾ ਸਤਿਕਾਰ, ਜਿਸ ਦੀ ਕਿਰਪਾ ਸਦਕਾ ਸਮੁੱਚੇ ਸੰਸਾਰ ਦੇ ਵਿੱਚ ਪ੍ਰਤੱਖ ਹੈ, ਜੇ ਪ੍ਰਸਾਦ ਤੁਝ ਸਭ ਕੋ ਮਾਨੈ, ਸਤਿਕਾਰ ਕੀਤਾ ਜਾ ਰਿਹਾ ਹੈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣਗੇ ਮੁੱਖ ਤਾਕੋ ਜਸ ਰਸਨ ਬਖਾਨੈ, ਮਹਾਰਾਜ ਕਹਿਣ ਲੱਗੇ ਮੁੱਖ ਦੁਆਰਾ ਤਾਂ ਕੋ ਉਸ ਕਰਤੇ ਪੁਰਖ ਦਾ ਜਸ ਜਿਹੜਾ ਹੈ ਰਸਨਾ ਦੁਆਰਾ ਬਖਾਨੈ, ਮਹਾਰਾਜ ਕਹਿਣ ਲੱਗੇ ਉਹਦੀ ਉਸਤਤ ਕਰ, ਫਿਰ ਵਖਿਆਨ ਕਰ। ਸਤਿਗੁਰੂ ਮਹਾਰਾਜ ਕਹਿਣਗੇ ਇਸ ਗੱਲ ਦਾ ਇੱਕ ਹੋਰ ਨਿਰਣਾ, ਇਹਦੇ ਅਰਥ ਗੁਰਮੁਖ ਵਿਦਵਾਨਾਂ ਨੇ ਵੀ ਕੀਤੇ ਕਿ ਮੁੱਖ ਤਾਕੋ ਜਸ ਰਸਨ ਬਖਾਨੈ, ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਇਸ ਜੀਵਨ ਵਿੱਚ ਉਹ ਆਪਣੇ ਮੁੱਖ ਦੁਆਰਾ ਤਾਂ ਕੋ ਤੁਹਾਡਾ ਜਿਹੜਾ ਹੈ ਜਸ ਰਸਨ ਬਖਾਨੈ, ਜਿਹਦੀ ਕਿਰਪਾ ਨਾਲ ਦੁਨੀਆ ਦੇ ਦੇਸ਼ ਦਿਸ਼ਾਂਤਰਾਂ ਦੇ ਵਿੱਚ ਤੁਹਾਡੀ ਉਸਤਤ ਹੋ ਰਹੀ ਹੈ, ਤੁਹਾਡੀ ਸੰਸਾਰ ਵਿੱਚ ਸਿਫਤ ਚੱਲ ਰਹੀ ਹੈ। ਮਹਾਰਾਜ ਕਹਿਣ ਲੱਗੇ ਤੁਹਾਡਾ ਮਾਣ ਤੁਹਾਡਾ ਸਤਿਕਾਰ ਵੱਧ ਰਿਹਾ ਹੈ, ਸਤਿਗੁਰੂ ਮਹਾਰਾਜ ਕਹਿਣਗੇ ਫਿਰ ਉਹਦਾ ਜਸ ਮੁੱਖ ਤੋਂ ਕਿਉਂ ਨਹੀਂ ਨਿਕਲਦਾ ਪਿਆ, ਰਸਨਾ ਕਿਉਂ ਨਹੀਂ ਪ੍ਰੇਰਿਤ ਹੋ ਰਹੀ, ਕਿਉਂ ਕਹਿਣਾ ਪੈ ਰਿਹਾ ਹੈ ਬਾਰ ਬਾਰ ਕਿ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ, ਕਿਉਂ ਬਾਰ ਬਾਰ ਕਹਿਣਾ ਪੈ ਰਿਹਾ ਹੈ। ਇੱਥੇ ਸਤਿਗੁਰੂ ਸਾਹਿਬ
ਬਾਰ ਬਾਰ ਜਿਹੜਾ ਹੈ ਉਹ ਇਸੇ ਪ੍ਰਥਾ ਜ਼ਿਕਰ ਕਰਦਿਆਂ ਕਹਿੰਦੇ ਕਿ ਜੈ ਪ੍ਰਸਾਦ ਤੇਰੋ ਰਹਿਤਾ ਧਰਮ, ਜਿਹਦੀ ਕਿਰਪਾ ਨਾਲ ਤੁਹਾਡਾ ਧਰਮ ਰਹਿ ਗਿਆ, ਜਿਹਦੀ ਕਿਰਪਾ ਸਦਕਾ ਤੁਹਾਡਾ ਧਰਮ, ਤੁਹਾਡੀ ਪੱਤ ਸੰਸਾਰ ਦੇ ਵਿੱਚ ਰਹਿ ਗਈ, ਜਿਹਦੀ ਕਿਰਪਾ ਸਦਕਾ ਧਰਮ ਰਹਿਣ ਦੀ ਗੱਲ ਕਰੀਏ ਤਾਂ ਜੀਵਨ ਦੇ ਵਿੱਚ ਬਹੁਤਾਂਤ ਵਿੱਚ ਐਸਾ ਇਤਿਹਾਸਕ ਪੱਖ ਜਿਹੜਾ ਹੈ ਉਹ ਪ੍ਰਤੱਖ ਰੂਪ ਦੇ ਵਿੱਚ ਹੈ ਕਿ ਜਿਹਦੀ ਕਿਰਪਾ ਸਦਕਾ ਰਹਿਤ ਭਾਵ ਕਿ ਰਹਿਣੀ ਜਿਹੜੀ ਸਾਡੀ ਹੈ, ਸਾਡੀ ਮਰਿਆਦਾ ਜਿਹੜੀ ਹੈ ਉਹ ਕਾਇਮ ਰਹਿ ਗਈ, ਸਾਡਾ ਧਰਮ ਜਿਹਦੀ ਕਿਰਪਾ ਨਾਲ ਕਾਇਮ ਰਹਿ ਗਿਆ। ਸਤਿਗੁਰੂ ਮਹਾਰਾਜ ਕਹਿਣਗੇ ਫਿਰ ਉਹਦੀ ਉਸਤਤ ਦੇ ਵਿੱਚ ਜੁੜਨਾ ਬਹੁਤ ਲਾਜ਼ਮੀ ਹੈ। ਕਿੱਡੀ ਵੱਡੀ ਖੇਡ ਹੋਵੇਗੀ ਕਿ ਭਾਈ ਤਾਰੂ ਸਿੰਘ ਨੂੰ ਫੜਿਆ ਜਾਂਦਾ ਹੈ ਵੀ ਤੁਸੀਂ ਸਿੱਖਾਂ ਨੂੰ ਪ੍ਰਸ਼ਾਦੇ ਪਾਣੀ ਦੀ ਸੇਵਾ ਕਰਦੇ, ਅਤੇ ਜ਼ਕਰੀਆ ਖਾਨ ਸਾਹਮਣੇ ਇਸ ਗੱਲ ਦਾ ਦਾਅਵਾ ਕਰਦਾ ਹੈ ਕਿ ਇਹ ਨੌਜਵਾਨ ਤਾਰੂ ਸਿੰਘ ਜਾਂ ਤਾਂ ਇਹ ਇਸਲਾਮ ਕਬੂਲ ਕਰ ਲਏ ਅਤੇ ਜਾਂ ਫਿਰ ਇਸ ਤਰ੍ਹਾਂ ਕਰੇ ਵੀ ਇਹ ਸ਼ਹਾਦਤ ਦੇ ਤਸੀਹਾਂ ਵਾਸਤੇ ਤਿਆਰ ਰਹੇ। ਭਾਈ ਤਾਰੂ ਸਿੰਘ ਨੂੰ ਸੱਦਿਆ ਜਾਂਦਾ, ਉਹ ਕਹਿੰਦੇ ਵੀ ਮੇਰਾ ਸਿੱਖੀ ਸਿਦਕ ਜਿਹੜਾ ਹੈ ਉਹ ਪ੍ਰਪੱਕ, ਮੁਸਲਮਾਨ ਹੋਣਾ ਬਹੁਤ ਦੂਰ ਦੀ ਗੱਲ ਹੈ, ਆਪਣੇ ਜੀਵਨ ਵਿੱਚ ਟੁਕੜੇ ਟੁਕੜੇ ਹੋਇਆ ਜਾ ਸਕਦਾ ਪਰ ਗੁਰਸਿੱਖੀ ਨਹੀਂ ਤਿਆਗੀ ਜਾ ਸਕਦੀ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਉਣੀ ਇਹ ਗੁਰੂ ਦਾ ਉਪਦੇਸ਼ ਹੈ। ਅਤੇ ਉਹਨਾਂ ਕਿਹਾ ਵੀ ਜੀਵਨ ਦੇ ਵਿੱਚ ਜਿਹੜਾ ਹੈ ਸਿੱਖੀ ਕੇਸਾਂ ਸਵਾਸਾਂ ਦਾ ਅਰਥ ਕੀ ਹੈ? ਉਹ ਕਹਿੰਦੇ ਜਿਵੇਂ ਸਰੀਰ ਦੇ ਵਾਸਤੇ ਜ਼ਰੂਰੀ ਸਵਾਸ ਨੇ, ਵੀ ਸਰੀਰ ਦੀ ਹੋਂਦ ਤਾਂ ਹੈ ਜੇ ਤੁਹਾਡੇ ਅੰਦਰ ਸਵਾਸ ਚੱਲਦੇ ਨੇ, ਕਹਿੰਦੇ ਸਿੱਖੀ ਤਾਂ ਹੈ ਜੇ ਕੇਸ ਬਰਕਰਾਰ, ਸਿੱਖੀ ਤਾਂ ਹੈ ਜੇ ਕੇਸ ਬਰਕਰਾਰ। ਉਹ ਕਹਿਣ ਲੱਗੇ ਫਿਰ ਤੇਰੇ ਕੇਸ ਹੀ ਉਤਾਰ ਦਿਆਂਗਾ। ਉਹ ਕਹਿਣ ਲੱਗੇ ਸਿੱਖੀ ਦੀ ਨਿਸ਼ਾਨੀ ਨੂੰ ਹੱਥ ਨਾ ਲਾਈ, ਉਹਨੇ ਕਿਹਾ ਮੈਂ ਜੁੱਤਿਆਂ ਨਾਲ ਤੇਰੇ ਕੇਸ ਉਤਾਰ ਦਿਆਂ। ਅਤੇ ਭਾਈ ਤਾਰੂ ਸਿੰਘ ਭਾਵਨਾ ਵਾਲੇ ਗੁਰਸਿੱਖ ਸਨ, ਪ੍ਰੇਮ ਵਿੱਚ ਬੈਠ ਕੇ ਕਹਿੰਦੇ ਵੀ ਜ਼ਕਰੀਆ ਖਾਨ ਨੇ ਤਾਂ ਸਮਾਂ ਦੱਸੇਗਾ, ਤੂੰ ਜੁੱਤਿਆਂ ਨਾਲ ਮੇਰੇ ਕੇਸ ਉਤਾਰਦਾ ਕਿ ਜੁੱਤੀ ਦੀ ਨੋਕ 'ਤੇ ਤੈਨੂੰ ਮੈਂ ਲੈ ਕੇ ਜਾਂਦਾ। ਇਹ ਤਾਂ ਅੱਜ ਤੂੰ ਸਿੱਖ ਦੇ ਕੇਸਾਂ ਬਾਰੇ ਜ਼ਿਕਰ ਕੀਤਾ ਨਾ, ਅਤੇ ਅੱਜ ਸਿੱਖ ਦਾ ਹੀ ਬਚਨ ਹੈ ਵੀ ਵੇਖਾਂਗੇ ਕੌਣ ਕਿਹਨੂੰ ਲੈ ਕੇ ਜਾਂਦਾ। ਭਾਈ ਤਾਰੂ ਸਿੰਘ ਦਾ ਕਿੱਡਾ ਕੁ ਪ੍ਰਭਾਵ ਧਾਰਮਿਕ ਬਿਰਤੀ ਦਾ ਹੋਏਗਾ। ਉਹਨਾਂ ਨੇ ਇਹ ਵੀ ਕਿਹਾ ਵੀ ਜਪੀ, ਹੱਠੀ, ਤਪੀ, ਨਿਹੰਗ ਭਾਈ ਤਾਰੂ ਸਿੰਘ ਭਾਏ ਕਹਿੰਦੇ ਨੇ ਜਪੀ ਵੀ ਹੈ, ਚੌਂਕੜਾ ਮਾਰ ਕੇ ਬੈਠਦਾ ਹੈ, ਤਪੀ ਅੰਮ੍ਰਿਤ ਵੇਲੇ ਜਾਗਣ ਦਾ ਤਪ ਹੈ, ਹੱਠੀ ਚੌਂਕੜੇ ਦੇ ਵਿੱਚ ਆਪਣੇ ਮਨ ਨੂੰ ਹੱਠ ਕਰਕੇ ਰੋਕਣ ਦਾ ਯਤਨ ਕਰਦੇ, ਨਿਹੰਗ ਸੂਰੋ ਭਾਈ ਤਾਰੂ ਸਿੰਘ ਭਾਏ ਕਹਿੰਦੇ ਭਾਈ ਤਾਰੂ ਸਿੰਘ ਭਾ ਗਿਆ ਹੈ ਸਤਿਗੁਰੂ ਸਾਹਿਬ ਜੀ ਦੇ ਦਰ ਨੂੰ। ਹੁਣ ਇੱਥੇ ਫਿਰ ਜ਼ਕਰੀਆ ਖਾਨ ਕਹਿੰਦਾ ਵੀ ਤੇਰੇ ਕੇਸਾਂ 'ਤੇ ਸਭ ਤੋਂ ਪਹਿਲਾਂ ਹਮਲਾ ਹੋਵੇਗਾ। ਉਹਨੇ ਨਾਈ ਸੱਦੇ ਹਜਾਮਤ ਕਰਨ ਵਾਸਤੇ, ਤੁਰੰਤ ਨਾਈਆਂ ਨੂੰ ਆਦੇਸ਼ ਕਰ ਦਿੱਤਾ ਵੀ ਇਹਦੇ ਕੇਸ ਕੱਟ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਕਿ ਭਾਈ ਤਾਰੂ ਸਿੰਘ ਦੀ ਬੰਦਗੀ ਦਾ ਪ੍ਰਭਾਵ ਇੰਨਾ ਸੀ ਕਿ ਉਸ ਵਕਤ ਭਾਈ ਤਾਰੂ ਸਿੰਘ ਦੇ ਕੇਸਾਂ ਨੂੰ ਕਿਸੇ ਨੇ ਹੱਥ ਲਾਉਣ ਦੀ ਹਿੰਮਤ ਨਾ ਕੀਤੀ, ਇੱਡਾ ਪ੍ਰਭਾਵ। ਉੱਥੇ ਤਾਂ ਇਤਿਹਾਸ ਨੇ ਵੀ ਕਿਹਾ ਵੀ ਕੇਸ ਹੀ ਜਿਵੇਂ ਤਾਰਾਂ ਬਣ ਗਏ ਹੋਣ, ਇਸ ਤਰ੍ਹਾਂ ਦਾ ਹਾਲਾਤ ਸੀ ਵੀ ਕੋਈ ਵੀ ਨਾਈ ਅੱਗੇ ਜਿਹੜਾ ਸੀ ਉਹ ਕੇਸ ਕੱਟਣ ਵਾਸਤੇ ਤਿਆਰ ਹੀ ਨਹੀਂ ਹੈ, ਨੇੜੇ ਨਹੀਂ ਪਹੁੰਚਦਾ ਹੈ। ਉੱਥੇ ਫਿਰ ਫੈਸਲਾ ਕੀਤਾ ਗਿਆ ਵੀ ਖੋਪਰ ਉਤਾਰ ਦਿੱਤਾ ਜਾਵੇ, ਖੋਪੜੀ ਲਾ ਦਿਓ। ਉਹਨਾਂ ਕਿਹਾ ਵੀ ਦੇਖ ਅਜੇ ਵੀ ਤੇਰੇ ਕੋਲ ਮੌਕਾ, ਸਿੱਖੀ ਛੱਡ, ਇਸਲਾਮ ਕਬੂਲ ਕਰ। ਜਿਹੜੇ ਇਲਾਕੇ ਦੀ ਸੂਬੇਦਾਰੀ ਜਾਂ ਜਿਹੜੇ ਇਲਾਕੇ ਦਾ ਰਾਜ, ਜਿਹੜੇ ਇਲਾਕੇ ਪਰਗਣੇ ਦੀ ਚੌਧਰਤਾ ਚਾਹੀਦੀ, ਚੌਧਰੀ ਬਣਾ ਕੇ ਤੁਰਦੇ। ਉਹ ਕਹਿੰਦੇ ਮੈਨੂੰ ਸੇਵਾ ਤੋਂ ਵੱਡੀ ਕੋਈ ਇਸ ਜੀਵਨ ਵਿੱਚ ਪਦਵੀ ਨਹੀਂ। ਭਾਈ ਤਾਰੂ ਸਿੰਘ ਵਾਸਤੇ ਫਿਰ ਉੱਥੇ ਇੱਕ ਮੋਚੀ ਸੱਦਿਆ ਜਾਂਦਾ, ਉਹਨੇ ਕੀ ਕੀਤਾ, ਰੰਬੀ ਥੀ ਪੈਨੀ ਕਰੀ, ਧਰ ਮਾਥੇ ਦਈ ਟਿਕਾਏ, ਮੱਥੇ ਤੋਂ ਕੰਨਾਂ ਤਾਈਂ ਗਿੱਚੀਓਂ ਦਈ ਪਟਵਾਏ। ਉਹ ਇਤਿਹਾਸਕ ਹਵਾਲਾ ਹੈ ਜਿਹਦਾ ਮੈਂ ਹਵਾਲਾ ਦੇ ਰਿਹਾ, ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਜੀ ਭੰਗੂ।
ਉਹ ਕਹਿੰਦੇ ਵੀ ਮੋਚੀ ਸੱਦਿਆ ਗਿਆ ਵੀ ਖੋਪਰ ਹੀ ਉਤਾਰ ਦਿੱਤਾ ਜਾਏ। ਉੱਥੇ ਫਿਰ ਭਾਈ ਤਾਰੂ ਸਿੰਘ ਕਹਿੰਦੇ ਜਪਜੀ ਸਾਹਿਬ ਦਾ ਪਾਠ ਆਰੰਭ ਹੋ ਜਾਂਦਾ। ਭਾਈ ਤਾਰੂ ਸਿੰਘ ਬੈਠਦੇ ਆ ਸਤਿਗੁਰੂ ਸਾਹਿਬ ਜੀ ਦੇ ਯਾਦ ਵਿੱਚ, ਪ੍ਰੇਮ ਦੇ ਵਿੱਚ। ਮਹਾਰਾਜ ਜੀ ਨੇ ਕਿਹਾ ਜੈ ਪ੍ਰਸਾਦ ਤੇਰੋ ਰਹਿਤਾ ਧਰਮ ਤੇਰਾ, ਜਿਹਦੀ ਕਿਰਪਾ ਨਾਲ ਤੇਰਾ ਧਰਮ ਰਹਿ ਜਾਏ, ਲੋਕ ਤੇਰੇ ਧਰਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨ, ਤੇਰੀ ਧਾਰਮਿਕ ਬਿਰਤੀ ਦਾ ਨਾਸ਼ ਕਰਨ ਦੀ ਕੋਸ਼ਿਸ਼ ਕਰਨ। ਮਹਾਰਾਜ ਕਹਿਣਗੇ ਜਿਹਦੀ ਕਿਰਪਾ ਨਾਲ ਤੇਰਾ ਧਰਮ ਰਹਿ ਜਾਏ। ਭਾਈ ਤਾਰੂ ਸਿੰਘ ਬੈਠੇ ਉਸ ਵਕਤ, ਕਹਿੰਦੇ ਰੰਬੀ ਥੀ ਪੈਨੀ ਕਰੀ ਤਿੱਖੀ ਕਰ ਲਈ ਰੰਬੀ, ਧਰਮ ਮਾਥੇ ਡੇ ਟਿਕਾਏ। ਕਹਿੰਦੇ ਨੇ ਮੱਥੇ ਦੇ ਵਿੱਚ ਉਸ ਵੇਲੇ ਰੰਬੀ ਟਿਕਾ ਦਿੱਤੀ, ਜਿਹਦੇ ਨਾਲ ਚਮੜਾ ਕੱਟਿਆ ਜਾਂਦਾ। ਧਰ ਮਾਥੇ ਦਈ ਟਿਕਾਏ, ਮੱਥੇ 'ਤੇ ਟਿਕਾ ਦਿੱਤੀ, ਮੱਥੇ ਤੋਂ ਕੰਨਾਂ ਤਾਈਂ ਗਿੱਚੀਓਂ ਦਈ ਪਟਵਾਏ। ਕਹਿੰਦੇ ਨੇ ਇੱਕ ਵਾਰੀ ਸੱਜੇ ਪਾਸੇ ਸੱਟ ਮਾਰ ਮਾਰ ਕੇ ਮਾਸ ਖਤਮ ਕਰ ਦਿੱਤਾ, ਦੂਸਰੇ ਪਾਸਿਓਂ ਸੱਜੇ ਤੋਂ ਖੱਬੇ ਪਾਸੇ ਲੈ ਗਏ, ਗਿੱਚੀ ਵਿੱਚ ਜਾ ਕੇ ਕਹਿੰਦੇ ਨੇ ਧਰ ਮਾਥਿਓਂ ਦਈ ਪਟਵਾਏ, ਕੇਸਾਂ ਤੋਂ ਫੜ ਕੇ ਖੋਪਰੀ ਹੀ ਉਤਾਰ ਦਿੱਤੀ। ਇੱਧਰ ਖੋਪਰੀ ਉਤਰਦੀ ਹੈ, ਉੱਧਰ ਸਿੱਖ ਦਾ ਬਚਨ ਪੂਰਾ ਹੁੰਦਾ। ਕਹਿੰਦੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਰਦੇ ਉੱਧਰ ਜ਼ਕਰੀਆ ਖਾਨ ਨੂੰ ਬੰਨ ਪੈ ਜਾਂਦਾ। ਬੰਨ ਦਾ ਅਰਥ ਸਮਝਦੇ ਹੋ ਵੀ ਵਿਅਕਤੀ ਨੂੰ ਬਾਥਰੂਮ ਦੀ ਜਾਂ ਲੈਟਰਿਨ ਦੀ ਜਿਹੜੀ ਹੈ ਉਹ ਸ਼ਿਕਾਇਤ ਹੋ ਜਾਏ, ਨਾ ਉਹ ਬਾਥਰੂਮ ਜਾ ਸਕਦਾ ਅਤੇ ਨਾ ਲੈਟਰਿਨ ਜਾ ਸਕਦਾ, ਉਹ ਬੰਨ ਪੈ ਜਾਣਾ, ਉਹਨੂੰ ਕਹਿੰਦੇ ਆ ਬੰਨ ਪੈ ਜਾਣਾ। ਉਹਦੇ ਨਾਲ ਕੀ ਹੋਇਆ ਕਿ ਉਸੇ ਦਿਨ ਤੋਂ ਜ਼ਕਰੀਆ ਖਾਨ ਦੇ ਬੰਨ ਪੈ ਗਿਆ, ਸ਼ਾਮ ਤਾਈਂ ਤੜਪਣਾ ਸ਼ੁਰੂ ਕਰ ਦਿੱਤਾ, ਜਿੰਨਾ ਪਾਣੀ ਪੀਵੇ ਹੋਰ ਔਖਾ ਹੋ ਜਾਏ, ਪੇਟ ਫੁੱਲ ਗਿਆ। ਉਸ ਵਕਤ ਸਿੱਖਾਂ ਨੇ ਇਸ ਗੱਲ ਦਾ ਜਿਹੜਾ ਸੀ ਉਹ ਇਤਿਹਾਸਕ ਹਵਾਲਾ ਵੀ ਲਿਖਿਆ ਪੰਥ ਪ੍ਰਕਾਸ਼ ਦੇ ਵਿੱਚ। ਉਹ ਕਹਿੰਦੇ ਵੀ ਇੰਨਾ ਕੁ ਔਖਾ ਹੋ ਗਿਆ, ਫਿਰ ਭਾਈ ਤਾਰੂ ਸਿੰਘ ਦੇ ਬਚਨ, ਇੱਕ ਕਾਜੀ ਨੇ ਕਿਹਾ ਵੀ ਤੂੰ ਇੱਕ ਬਹੁਤ ਬੰਦਗੀ ਵਾਲਾ ਅਤੇ ਸੱਚੇ ਸੁੱਚੇ ਜੀਵਨ ਵਾਲਾ ਬੰਦਾ ਜਿਹੜਾ ਹੈ, ਉਹਨੂੰ ਤੂੰ ਦਰਦ ਦਿੱਤਾ, ਉਹਦੀ ਸਜ਼ਾ ਤੈਨੂੰ ਮਿਲ ਰਹੀ। ਫਿਰ ਕਹਿੰਦੇ ਜ਼ਕਰੀਆ ਖਾਨ ਕਹਿੰਦਾ ਕਰੀਏ ਕੀ, ਹੁਣ ਕੀ ਕਰਾਂ। ਕਹਿੰਦੇ ਉਹਨੇ ਸ਼ਬਦ ਕੀ ਕਿਹਾ ਸੀ, ਕਹਿੰਦਾ ਮੈਂ ਕਿਹਾ ਸੀ ਜੁੱਤਿਆਂ ਨਾਲ ਤੇਰੇ ਕੇਸ ਉਤਾਰਾਂਗਾ। ਉਹ ਕਹਿੰਦਾ ਵੀ ਵੇਖਾਂਗੇ ਜੁੱਤਿਆਂ ਨਾਲ ਤੂੰ ਕੇਸ ਉਤਾਰਦਾ ਕਿ ਮੈਂ ਤੈਨੂੰ ਜੁੱਤੀ ਦੀ ਨੋਕ 'ਤੇ ਲੈ ਕੇ ਜਾਂਦਾ। ਕਹਿੰਦੇ ਫਿਰ, ਕਹਿੰਦੇ ਹੁਣ ਇੱਦਾਂ ਕਰੀਏ ਵੀ ਪੰਥ ਕੋਲ ਬੇਨਤੀ ਕਰੀਏ। ਭਾਈ ਸ਼ਿਵਾਦ ਸਿੰਘ ਆਏ ਦਰਬਾਰ ਸਾਹਿਬ, ਉੱਥੇ ਫਿਰ ਪੰਥ ਨੇ ਫੈਸਲਾ ਕੀਤਾ ਵੀ ਜਿੰਨੀ ਜੇ ਸੁੱਖ ਚਾਹੀਦਾ ਤਾਂ ਭਾਈ ਤਾਰੂ ਸਿੰਘ ਦੇ ਚਰਨਾਂ ਨਾਲ ਜੁੱਤੀ ਸੁਹਾ ਸੁਹਾ ਕੇ ਇਹਦੇ ਸਿਰ ਵਿੱਚ ਮਾਰੀ ਜਾਓ, ਇਹਦਾ ਜਿਹੜਾ ਬੰਨ ਖੁੱਲ ਜਾਏਗਾ। ਉਹੀ ਗੱਲ ਹੋਈ, ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਂਦੀ, ਜਿਉਂ ਜਿਉਂ ਜੁੱਤੀ ਵੱਜਦੀ ਤਿਉਂ ਤਿਉਂ ਜਿਹੜਾ ਹੈ ਉਹ ਇਹਦਾ ਬੰਨ ਖੁੱਲਦਾ ਜਾਂਦਾ ਸੀ। ਤਿੰਨ ਦਿਨ ਲਗਾਤਾਰ ਕਹਿੰਦੇ ਵੀ ਸਿਰ ਦੇ ਵਿੱਚ ਮਾਰ ਪੈਣ ਕਰਕੇ ਔਰ ਤੜਫਦਿਆਂ ਤੜਫਦਿਆਂ ਇਸ ਜ਼ਕਰੀਆ ਖਾਨ ਦੀ ਮੌਤ ਹੋ ਗਈ। ਭਾਈ ਤਾਰੂ ਸਿੰਘ ਅਜੇ ਵੀ ਬਿਲਕੁਲ ਸ਼ਾਂਤ ਚਿੱਤ ਹੋ ਕੇ ਬੈਠੇ। ਭਾਈ ਸ਼ਾਂਤ ਇੰਨੀ ਕੁ ਜ਼ਿਆਦਾ ਇਕਾਗਰਤਾ ਸੀ, ਕਹਿੰਦੇ 21 ਦਿਨ ਲਗਾਤਾਰ ਜਪਜੀ ਸਾਹਿਬ ਦਾ ਸਾਥ ਨਹੀਂ ਛੱਡਿਆ, ਖੋਪਰੀ ਨਹੀਂ ਹੈ ਸਿਰ 'ਤੇ। ਸਿੱਖਾਂ ਨੇ ਕਿਹਾ ਇਲਾਜ ਕਰਾ ਦਿੰਦੇ, ਉਹ ਕਹਿਣ ਲੱਗੇ ਨਹੀਂ, ਬੁਲਾਵਾ ਸਤਿਗੁਰੂ ਦਾ ਆ ਗਿਆ। ਭਾਈ ਤਾਰੂ ਸਿੰਘ ਨੂੰ ਤਾਂ ਇੱਕ ਖੂਹ ਵਿੱਚ ਸੁੱਟ ਦਿੱਤਾ ਗਿਆ ਸੀ, ਫਿਰ ਸਿੱਖਾਂ ਨੇ ਉੱਥੇ ਆਪਸੀ ਤਾਲਮੇਲ ਕਰਕੇ ਅਤੇ ਉਹ ਇੱਕ ਧਰਮਸ਼ਾਲਾ ਵਿੱਚ ਭਾਈ ਸਾਹਿਬ ਨੂੰ ਲੈ ਗਏ। ਫਿਰ 22ਵਾਂ ਦਿਨ ਚੜਿਆ, 22ਵੇਂ ਦਿਨ ਸਿੱਖਾਂ ਨੇ ਜਦੋਂ ਉਸ ਵੇਲੇ ਅੰਮ੍ਰਿਤ ਵੇਲੇ ਤੋਂ ਪਹਿਲਾਂ ਰਾਤ ਨੂੰ ਹੀ ਬੇਨਤੀ ਕੀਤੀ ਭਾਈ ਸਾਹਿਬ ਇਲਾਜ ਕਰਾ ਦਿੰਦੇ ਹਾਂ, ਉਹ ਕਹਿੰਦੇ ਨਹੀਂ, ਬਸ ਇੱਕ ਕੰਮ ਕਰੋ, ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੋਂ ਜਲ ਲਿਆ ਕੇ ਤੁਸੀਂ ਮੇਰੇ ਇਸ਼ਨਾਨ ਕਰਾ ਦਿਓ, ਬਸ ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਰਾਤੋਂ ਰਾਤ ਜਲ ਲਿਆਂਦਾ ਗਿਆ, ਜਲ ਲਿਆ ਕੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਭਾਈ ਤਾਰੂ ਸਿੰਘ ਦਾ ਇਸ਼ਨਾਨ ਕਰਾਇਆ ਗਿਆ, ਪੋਲਾ ਜਿਹਾ ਕੱਪੜਾ ਲੈ ਕੇ ਸਿਰ 'ਤੇ ਪਰਨਾ ਬੰਨਿਆ ਗਿਆ ਅਤੇ ਫਿਰ ਜੇ ਪ੍ਰਸਾਦ ਤੇਰੋ ਰਹਿਤਾ ਧਰਮ। ਉੱਥੇ ਫਿਰ ਭਾਈ ਤਾਰੂ ਸਿੰਘ ਨੇ ਜਦੋਂ ਧਰਮਸ਼ਾਲਾ ਵਿੱਚ ਜਪਜੀ ਸਾਹਿਬ ਦਾ ਪਾਠ ਹੋਇਆ ਅਤੇ ਅਰਦਾਸੀਏ ਸਿੱਖ ਨੂੰ ਕਿਹਾ ਵੀ ਸਤਿਗੁਰੂ ਜੀ ਦੇ ਸਨਮੁੱਖ ਕਹਿ ਦਿਓ ਵੀ ਸਤਿਗੁਰੂ ਜੀ ਤੁਸੀਂ ਕਿਰਪਾ ਕੀਤੀ, ਭਾਈ ਤਾਰੂ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ। ਜਿਹੜਾ ਅਰਦਾਸੀਆ ਸੀ ਨਾ, ਉਹਨੇ ਕਿਹਾ ਭਾਈ ਸਾਹਿਬ ਅਜੇ ਧਰਮ ਅਨੁਸਾਰ ਚੱਲੀਏ ਅਤੇ ਅਜੇ ਸੁਨਾਓ ਸਮੁੰਦਰ ਮਿਆ ਜੀ ਅਤੇ ਤੁਸੀਂ ਜਿਉਂਦੇ ਹੋ। ਕਹਿਣ ਲੱਗੇ ਨਹੀਂ, ਵਿਸ਼ਵਾਸ ਹੈ ਪੂਰਾ, ਤੁਸੀਂ ਅਰਦਾਸ ਕਰ ਦਿਓ ਸਤਿਗੁਰੂ, ਤੁਹਾਡੇ ਸਿੱਖ ਭਾਈ ਤਾਰੂ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਤੁਸੀਂ ਨਿਭਾ ਦਿੱਤੀ।
ਉੱਧਰੋਂ ਅਰਦਾਸ ਹੋਈ ਵੀ ਸਤਿਗੁਰੂ ਜੀ ਤੁਸੀਂ ਕਿਰਪਾ ਕੀਤੀ, ਆਪਣੇ ਸਿੱਖ ਦੀ ਸਿੱਖੀ ਕਿਰਸਾ ਸਵਾਸਾਂ ਨਾਲ ਨਿਭਾ ਦਿੱਤੀ, ਇੱਧਰੋਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹੋਇਆ ਅਤੇ ਭਾਈ ਤਾਰੂ ਸਿੰਘ 22ਵੇਂ ਦਿਨ ਸ਼ਹਾਦਤ ਪ੍ਰਾਪਤ ਕਰ ਜਾਂਦਾ। ਜੇ ਪ੍ਰਸਾਦ ਤੇਰੂ ਰਹਿਤਾ ਧਰਮ, ਮਹਾਰਾਜ ਕਹਿੰਦੇ ਵੇਖੋ ਵੀ ਜਿਹਦੀ ਕਿਰਪਾ ਸਦਕਾ ਤੁਹਾਡਾ ਧਰਮ ਰਹਿ ਗਿਆ, ਤੁਹਾਡੀ ਲਾਜ ਰਹਿ ਗਈ, ਤੁਹਾਡੀ ਪੱਤ ਰਹਿ ਗਈ, ਤੁਹਾਡੀ ਇੱਜ਼ਤ ਰਹਿ ਗਈ। ਅਤੇ ਸਤਿਗੁਰੂ ਸਾਹਿਬ ਮਹਾਰਾਜ ਕਹਿਣ ਲੱਗੇ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਮਹਾਰਾਜ ਕਹਿਣ ਲੱਗੇ ਉਹਦੇ ਤੋਂ ਬਗੈਰ ਨਹੀਂ ਤਾਤੀ ਵਾਓ ਨਾ ਲੱਗ ਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਭਾਈ। ਸਤਿਗੁਰੂ ਕਹਿੰਦੇ ਵੀ ਜਿਹਦੀ ਕਿਰਪਾ ਸਦਕਾ ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ। ਮਹਾਰਾਜ ਜੀ ਕਹਿੰਦੇ ਜਿਹੜਾ ਬਿਪਤਾ ਦਾ ਸਮਾਂ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ ਕਰਤਾ, ਜਿਹਦੀ ਤਾਕਤ ਇੰਨੀ ਕਿ ਉਹਨੇ ਚਾਰੇ ਪਾਸੇ ਆਪਣਾ ਬਲ ਰੱਖਿਆ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਜੇ ਪ੍ਰਸਾਦ ਤੇਰੂ ਰਹਿਤਾ ਧਰਮ, ਮਹਾਰਾਜ ਕਹਿਣਗੇ ਜਿਹਦੇ ਕਰਕੇ ਧਰਮ ਰਹਿ ਗਿਆ, ਜਿਹਦੇ ਕਰਕੇ ਪੱਤ ਰਹਿ ਗਈ, ਜਿਹਦੇ ਕਰਕੇ ਲਾਜ ਰਹਿ ਗਈ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਮਹਾਰਾਜ ਜੀ ਕਹਿੰਦੇ ਉਸ ਪਾਰ ਬ੍ਰਹਮ ਨੂੰ ਸਦਾ ਨਿੱਤ ਉਸ ਕਰਤੇ ਪੁਰਖ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰ। ਆਠ ਪਹਿਰ ਸਾਲਾਹੇ ਸਿਰਜਣਹਾਰ ਤੂੰ ਜੀਵਾਂ ਤੇਰੀ ਦਾਤ ਕਿਰਪਾ ਕਰੋ ਮੂੰ। ਇਹ ਅਰਦਾਸ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੋ ਸਕੇ। ਇਹ ਬੇਨਤੀ ਸਤਿਗੁਰੂ ਮਹਾਰਾਜ ਜੀ ਦੇ ਸਨਮੁੱਖ ਹੋਵੇ ਵੀ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ 11 ਨੰਬਰ ਪੌੜੀ ਆਨੰਦ ਸਾਹਿਬ ਦੀ ਸੁਰਤ ਕਰਕੇ ਪੜ੍ਹੋ। ਮਹਾਰਾਜ ਜੀ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇੱਥੇ ਕਿਹਾ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੁ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਮਹਾਰਾਜ ਜੀ ਕਹਿੰਦੇ ਕੇਵਲ ਇੱਕ ਨਿਰੰਕਾਰ ਨੂੰ ਧਿਆਉਣ ਦੀ ਕੋਸ਼ਿਸ਼ ਕੀਤੀ ਜਾਏ ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ, ਮਨ ਹੀ ਮਨ ਸਿਉਂ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਈ। ਫਿਰ ਇਹ ਵੀ ਗੱਲ ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਅਚਰ ਚਰੈ ਤਾਂ ਸਿੱਧ ਹੋਈ, ਸਿੱਧੀ ਤੇ ਬੁੱਧ ਪਾਈ, ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਭਰਮ ਕਾਟਿਆ, ਜਾਈ ਮੇਰੇ ਗੋਬਿੰਦ ਆਪਣੇ ਜਨ ਕਹੋ ਦੇਹ ਵਡਿਆਈ, ਗੁਰਮਤ ਰਾਮ ਨਾਮ ਪ੍ਰਗਾਸੋ ਸਦਾ ਰਹੋ ਸਰਨਾਈ। ਤੁਸੀਂ ਕਿਰਪਾ ਕਰੋ। ਮਹਾਰਾਜ ਜੀ ਕਹਿੰਦੇ ਜਦੋਂ ਅਚਰ ਚਰੈ ਤਾਂ ਸਿੱਧ ਹੋਈ, ਨਾ ਚਰੇ ਜਾਣ ਵਾਲੇ ਮਨ ਨੂੰ ਮਹਾਰਾਜ, ਨਾ ਰੁਕਣ ਵਾਲੇ ਮਨ ਨੂੰ, ਨਾ ਜਿੱਤੇ ਜਾਣ ਵਾਲੇ ਮਨ ਨੂੰ ਚਰ ਲਿਆ ਜਾਏ, ਜਿੱਤ ਲਿਆ ਜਾਏ ਤਾਂ ਸਿੱਧ ਹੋਈ, ਤਾਂ ਜਾ ਕੇ ਜੀਵਨ ਵਿੱਚ ਸਿੱਧੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਇੱਕ ਨਿਰੰਕਾਰ ਨੂੰ ਜੀਵਨ ਦੇ ਵਿੱਚ ਧਿਆਉਣ ਦਾ ਯਤਨ ਕਰੀਏ, ਮਹਾਰਾਜ ਮਿਲੇਗਾ ਕੀ? ਸਤਿਗੁਰੂ ਕਹਿੰਦੇ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ। ਨਿਰੰਕਾਰ ਨੂੰ ਜਪਦਿਆਂ ਹੋਏਗਾ ਕੀ? ਦਰਗਹਿ ਮਾਨ ਪਾਵੇ। ਦਰਗਹਿ ਮਾਨ ਪਾਵੇ ਦਾ ਅਰਥ ਹੈ ਕਰਤੇ ਪੁਰਖ ਦੇ ਦਰ ਤੇ, ਦਰਗਾਹ 'ਤੇ ਜਿਹੜਾ ਹੈ ਉਹ ਮਾਨ ਪ੍ਰਾਪਤ ਹੋਵੇਗਾ, ਜਿਹਨੂੰ ਮਹਾਰਾਜ ਜੀ ਨੇ ਕਿਹਾ ਗੁਰਮੁਖ ਲਾਹਾ ਲੈ ਗਏ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ। ਇੱਕ ਸ਼ਬਦ ਆਪਾਂ ਸਤਿਗੁਰੂ ਜੀ ਦਾ ਪੜ੍ਹਦੇ ਹਾਂ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ, ਕਹੋ ਨਾਨਕ ਬਾਹ ਲੁੜਾਈਏ। ਮਹਾਰਾਜ ਜੀ ਕਹਿੰਦੇ ਕਰਤੇ ਪੁਰਖ ਦੇ ਦਰ ਦੇ ਉੱਪਰ ਬਾਹ ਲੁੜਾਈਏ ਦਾ ਅਰਥ ਕੀ ਹੈ? ਜਿਵੇਂ ਆਪਾਂ ਕਬੱਡੀ ਦੀ ਖੇਡ ਵੇਖਦੇ ਹਾਂ,
ਕਬੱਡੀ ਵਾਲਾ ਜਦੋਂ ਰੇਡ ਪਾਉਣ ਵਾਲਾ ਕਿਤੋਂ ਜਾਂਦਾ ਅਤੇ ਉਹ ਜਾ ਕੇ ਸਾਹਮਣੇ ਵਾਲੇ ਵਿਅਕਤੀ ਨੂੰ ਜਿਹੜਾ ਹੈ ਉਹ ਫਤਿਹ ਕਰਕੇ ਜਦੋਂ ਵਾਪਸ ਜਿੱਤ ਕੇ ਆਉਂਦਾ ਤਾਂ ਇੱਕ ਬਾਂਹ ਖੜੀ ਕਰ ਦਿੰਦਾ ਹੈ, ਉਹ ਬਾਂਹ ਖੜੀ ਕਰਦਾ ਹੈ, ਉਹਨੂੰ ਲੁੱਡੀ ਪਾਉਣਾ ਕਹਿੰਦੇ ਹਨ, ਭਾਵ ਕਿ ਉਹ ਜਿੱਤ ਗਿਆ ਹੈ। ਸਤਿਗੁਰੂ ਮਹਾਰਾਜ ਕਹਿਣਗੇ ਉਹ ਵੀ ਸਿੱਖ ਫਿਰ ਬਾਂਹ ਉਤਾਂਹ ਕਰਕੇ ਸਤਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਹੋ ਕੇ ਚਲੇ ਜਾਂਦੇ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ, ਕਰਤੇ ਪੁਰਖ ਦੇ ਦਰ 'ਤੇ ਫਿਰ ਬੈਠਣ ਦੀ ਜਗ੍ਹਾ ਜਿਹੜੀ ਹੈ ਉਹ ਜੀਵਨ ਵਿੱਚ ਪ੍ਰਾਪਤ ਹੋ ਜਾਂਦੀ ਹੈ। ਅਤੇ ਸਤਿਗੁਰੂ ਸਾਹਿਬ ਅੱਗੇ ਜ਼ਿਕਰ ਕਰਦਿਆਂ ਕਹਿੰਦੇ, ਪ੍ਰਭ ਜੀ ਜਬਤ ਦਰਗਹਿ ਮਾਨ ਪਾਵੈ ਹੈ, ਕਰਤੇ ਪੁਰਖ ਦੇ ਦਰ 'ਤੇ ਉਹਦਾ ਜਾਪ ਕਰਦਿਆਂ ਸਤਿਗੁਰੂ ਜੀ ਕਹਿੰਦੇ ਦਰਗਾਹ ਵਿੱਚ ਮਾਣ ਪ੍ਰਾਪਤ ਕਰ ਲਈਦਾ ਹੈ, ਨਾਨਕ ਪਤ ਸੇਤੀ ਕਰ ਜਾਵੇ। ਸਤਿਗੁਰੂ ਜੀ ਕਹਿਣਗੇ ਹੀ ਨਾਨਕ ਜੀ ਪਤ ਸੇਤੀ ਇੱਜ਼ਤ ਸਹਿਤ ਘਰ ਜਾਵੇ, ਉਹ ਕਰਤੇ ਪੁਰਖ ਦੇ ਦਰ ਤੋਂ ਇੱਜ਼ਤ ਮਾਣ ਮਰਿਆਦਾ ਤਾਕਤ ਸਮੇਤ, ਕਰਤੇ ਪੁਰਖ ਦੇ ਦਰ 'ਤੇ ਨਾਨਕ ਪਤ ਸੇਤੀ ਘਰ ਜਾਵੇ, ਉਹ ਇੱਜ਼ਤ ਸਹਿਤ ਸੰਸਾਰ ਤੋਂ ਚਲੇ ਜਾਂਦੇ, ਉਹ ਪਤ ਸਹਿਤ ਚਲੇ ਜਾਂਦੇ। ਇਸ ਕਰਕੇ ਸਤਿਗੁਰੂ ਸਾਹਿਬ ਅੱਗੇ ਜ਼ਿਕਰ ਕਰਦਿਆਂ ਕਹਿੰਦੇ, ਜੈ ਪ੍ਰਸਾਦ ਆ ਰੋਗ ਕੰਚਨ ਦੇਹੀ, ਜਿਹਦੀ ਕਿਰਪਾ ਸਦਕਾ ਇਹ ਦੇਹ ਇਹ ਸਰੀਰ ਅਰੋਗ ਹੈ, ਇਹਨੂੰ ਕੋਈ ਰੋਗ ਨਹੀਂ ਹੈ। ਤੇ ਕੰਚਨ ਦੇਹੀ ਮਹਾਰਾਜ ਕਹਿਣਗੇ ਸੋਨੇ ਦੀ ਨਿਆਈ ਇਹ ਸਰੀਰ ਕਰਤੇ ਪੁਰਖ ਨੇ ਦਿੱਤਾ, ਲਿਵ ਲਾਵੋ ਇਸ ਰਾਮ ਸੁਨੇਹੀ। ਮਹਾਰਾਜ ਕਹਿਣ ਲੱਗੇ ਲਿਵ ਲਾਵੋ, ਲਿਵ ਦਾ ਅਰਥ ਹੈ ਸੁਰਤ ਜੋੜੋ ਅੰਦਰੋਂ, ਅਤੇ ਇਸ ਰਾਮ ਸੁਨੇਹੀ ਕਹਿੰਦੇ ਨੇ ਉਸ ਕਰਤੇ ਪੁਰਖ ਦੇ ਸੁਨੇਹੀ, ਉਹਦੇ ਪ੍ਰੇ ਪਿਆਰ ਕਰਨ ਵਾਲੇ ਬਣੀਏ, ਕੰਚਨ ਰੂਪੀ ਦੇਹ ਪ੍ਰਾਪਤ ਹੋਈ ਇਹ ਸਰੀਰ ਆ ਮੇਰਿਆ, ਹਰ ਤੂੰ ਮੈਂ ਜੋ ਧਰੀ ਇਸ ਜੀਵਨ ਵਿੱਚ ਇਹ ਸਰੀਰ ਆ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਇੱਕ ਪਾਸੇ ਮਹਾਰਾਜ ਜੀ ਇੱਥੇ ਜ਼ਿਕਰ ਕਰਦਿਆਂ ਕਹਿੰਦੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ, ਇਹ ਸਰੀਰ ਮਹਾਰਾਜ ਕਹਿਣਗੇ ਕਿੰਨਾ ਕੁਝ ਪਰਮੇਸ਼ਰ ਨੇ ਜਿਹੜਾ ਹੈ ਉਹ ਹਾਰਡ ਮਾਸ ਸਾਰਾ ਕੁਝ ਕਰਤੇ ਪੁਰਖ ਨੇ ਸਰੀਰ ਦੇ ਵਿੱਚ ਇਸ ਢੰਗ ਦੇ ਨਾਲ ਫਿੱਟ ਕਰਕੇ ਭੇਜਿਆ। ਮਹਾਰਾਜ ਕਹਿਣਗੇ ਸਾਰਾ ਕੁਝ ਕਰਤੇ ਪੁਰਖ ਨੇ ਦਿੱਤਾ, ਪਰ ਮਹਾਰਾਜ ਜੀ ਕਹਿਣਗੇ ਲਿਵ ਲਾਵੋ ਅਤੇ ਸਰਾਮ ਸੁਨੇਹੀ, ਕਰਤੇ ਪੁਰਖ ਨਾਲ ਸੁਰਤ ਜੋੜ ਕੇ ਬੈਠੀਏ। ਮਹਾਰਾਜ ਜੀ ਕਹਿਣਗੇ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿੱਤ ਲਾਇਆ, ਪ੍ਰਾਪਤੀ ਹੋ ਗਈ। ਜੈ ਪ੍ਰਸਾਦ ਤੇਰਾ ਓਹਲਾ ਰਹਿਤ, ਓਹਲੇ ਦਾ ਅਰਥ ਸਮਝਦੇ ਨਾ, ਪੜਦਾ ਰਹਿ ਜਾਣਾ। ਮਹਾਰਾਜ ਜੀ ਕਹਿਣ ਲੱਗੇ ਵੇਖ ਤੇਰੇ ਮਨ ਵਿੱਚ ਕਿੰਨਾ ਕੁਝ ਹੈ, ਪਰ ਤੇਰਾ ਲਾਗੇ ਬੈਠੇ ਇਨਸਾਨ ਨਾਲੋਂ ਪੜਦਾ ਰੱਖ ਲਿਆ ਕਰਤੇ ਪੁਰਖ। ਸੁਰਤ ਵਿੱਚ ਕੀ ਚੱਲਦਾ ਪਿਆ ਹੈ ਕਿਸੇ ਨੂੰ ਨਹੀਂ ਕੁਛ ਪਤਾ, ਜੋ ਮਨ ਵਿੱਚ ਚੱਲਦਾ ਪਿਆ ਹੈ ਸਾਡੇ ਸਾਥੀ ਨੂੰ, ਨਾਲ ਦੀ ਸੰਗਤ ਵਾਲੇ ਨੂੰ, ਸਾਡੇ ਬੱਚਿਆਂ ਨੂੰ, ਸਾਡੇ ਜੀਵਨ ਸਾਥੀ ਨੂੰ ਨਹੀਂ ਪਤਾ ਹੈ ਕੀ ਚੱਲਦਾ ਪਿਆ। ਮਹਾਰਾਜ ਕਹਿਣ ਲੱਗੇ ਸ਼ੁਕਰਾਨਾ ਕਿਉਂ ਨਹੀਂ ਉਸ ਕਰਤੇ ਪੁਰਖ ਦਾ ਕਿ ਜੈ ਪ੍ਰਸਾਦ ਤੇਰਾ ਓਹਲਾ ਰਹਿ, ਓਹਲਾ ਰਹਿ ਗਿਆ ਹੈ, ਪੜਦਾ ਰਹਿ ਗਿਆ। ਸਤਿਗੁਰੂ ਕਹਿੰਦੇ ਮਨ ਸੁਖ ਪਾਵੈ ਹੈ ਹਰ ਹਰ ਜਸ ਕਹਿਤ। ਮਹਾਰਾਜ ਜੀ ਕਹਿੰਦੇ ਫਿਰ ਤੇਰੇ ਮਨ ਨੂੰ ਤਾਂ ਸੁੱਖ ਚਾਹੀਦਾ ਸੀ, ਉਹਦੀ ਉਸਤਤ ਕਰਦਿਆਂ ਕਰਦਿਆਂ ਵੀ ਮਹਾਰਾਜ ਬੜੀ ਕਿਰਪਾ ਕੀਤੀ, ਇੱਥੇ ਕੋਈ ਬੰਦਾ ਸਾਹਮਣੇ ਸਾਡੇ ਖਲੋਤਾ ਹੋਵੇ ਜਿਹਨੂੰ ਸਾਡਾ ਪੜਦਾ ਪਤਾ ਹੋਵੇ ਅਤੇ ਆਪਾਂ ਉਹਦੇ ਅੱਗੇ ਇਸ਼ਾਰਿਆਂ ਨਾਲ ਹੀ ਹੱਥ ਜੋੜ ਦਿੰਦੇ ਹਾਂ ਨਾ ਵੀ ਦੱਸਿਓ ਨਾ ਕਿਸੇ ਨੂੰ, ਅਤੇ ਜੋ ਬੰਦਾ ਨਾ ਦੱਸੇ ਫਿਰ ਆਪਾਂ ਕਹਿੰਦੇ ਭਾਈ ਸਾਹਿਬ ਧੰਨਵਾਦ, ਪੜਦਾ ਰੱਖ ਲਿਆ, ਲਾਜ ਰੱਖ ਲਿਆ। ਜਿੱਥੇ ਮਿਲਦਾ ਆਪਾਂ ਹੀ ਕਹਿੰਦੇ ਹਾਂ ਵੀ ਤੁਸੀਂ ਪੜਦਾ ਰੱਖਿਆ ਮੇਰਾ। ਸਤਿਗੁਰੂ ਮਹਾਰਾਜ ਕਹਿਣਗੇ ਜੇ ਕਰਤੇ ਪੁਰਖ ਨੇ ਸਾਡਾ ਓਹਲਾ ਰੱਖ ਲਿਆ ਹੈ ਤਾਂ ਫਿਰ ਸਤਿਗੁਰੂ ਜੀ ਕਹਿੰਦੇ ਮਨ ਸੁੱਖ ਪਾਵੈ ਹਰ ਹਰ ਜਸ ਕਹਿਤ, ਫਿਰ ਮਨ ਨੂੰ ਸੁੱਖ ਹੋਣਾ ਚਾਹੀਦਾ ਸੀ ਵਾਹਿਗੁਰੂ ਵਾਹਿਗੁਰੂ ਕਰਦਿਆਂ, ਜਪਜੀ ਸਾਹਿਬ ਪੜ੍ਹਦਿਆਂ, ਰਹਿਰਾਸ ਸਾਹਿਬ ਜੀ ਦੇ ਪਾਠ ਵਿੱਚ ਜੁੜਿਆ, ਫਿਰ ਮਹਾਰਾਜ ਜੀ ਕਹਿੰਦੇ ਇਹ ਤਾਂ ਕਹਿਣਾ ਚਾਹੀਦਾ ਸੁੱਖ ਚਾਹੀਦਾ ਸੀ ਨਾ, ਇਹਦੇ ਵਿੱਚ ਫਿਰ ਮਜਬੂਰੀ ਥੋੜ੍ਹੀ ਹੈ ਜਪਜੀ ਸਾਹਿਬ ਪੜ੍ਹਨਾ, ਮੂਲ ਮੰਤਰ ਸਾਹਿਬ ਦਾ ਅਭਿਆਸ ਕਰਨਾ ਕੋਈ ਮਜਬੂਰੀ ਨਹੀਂ ਹੈ, ਚਾਹ ਹੈ, ਬਾਣੀ ਚਾਹ ਦਾ ਵਿਸ਼ਾ ਹੈ,
ਅਤੇ ਇੱਥੇ ਕੋ ਅਭਿਆਸੀ ਗੁਰਮੁਖ ਕਰਤੇ ਪੁਰਖ ਦੀ ਯਾਦ ਦੇ ਵਿੱਚ ਚਾਹ ਨਾ ਵੀ ਹੋਵੇ ਫਿਰ ਵੀ ਕਿਤੇ ਸ਼ੁਕਰ ਦੇ ਵਿੱਚ ਬੈਠ ਜਾਏ ਅਤੇ ਕਰਤਾ ਪੁਰਖ ਇੱਕ ਨਵੀਂ ਆਸ ਜਿਹੜੀ ਹੈ ਉਹ ਅੰਦਰ ਆਤਮ ਵਿਸ਼ਵਾਸ ਭਰ ਦਿੰਦੀ। ਇੱਥੇ ਫਿਰ ਮਹਾਰਾਜ ਜੀ ਕਹਿੰਦੇ ਕਿ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ, ਇਹ ਮਹਾਰਾਜ ਕਹਿਣਗੇ ਜਿਹਨੇ ਤੇਰੇ ਸਾਰੇ ਪਰਦੇ ਢੱਕ ਲਏ, ਜਿਹਨੇ ਸਾਰੇ ਪਰਦੇ ਸੀ ਜੀਵਨ ਵਿੱਚ ਜਿਹੜੇ ਸੀ, ਜੋ ਮੈਂ ਗੁਨਾਹ ਕੀਤਾ, ਜੋ ਕਰਨਾ ਹੈ, ਜੋ ਕਰਕੇ ਆਇਆ ਹਾਂ, ਮਹਾਰਾਜ ਕਹਿਣਗੇ ਸਾਰੇ ਦੇ ਸਾਰੇ ਪਰਦੇ ਢੱਕ ਲਏ, ਸਾਰੇ ਪਰਦਿਆਂ ਨੂੰ ਜ਼ਾਹਰ ਨਹੀਂ ਕੀਤਾ, ਜਿਹਨੇ ਸਾਡੇ ਅੰਦਰ ਦਾ ਪਰਦਾ ਆਪਣੇ ਦਰ ਉੱਪਰ ਰੱਖ ਲਿਆ। ਗੁਰਮੁਖੋ, ਕਿਤੇ ਬੰਦਾ ਚੋਰ ਬਿਰਤੀ ਦਾ ਹੋਵੇ ਨਾ, ਆਪਾਂ ਕਹਿੰਦੇ ਇਹਨੂੰ ਘਰ ਨਾ ਵੜਨ ਦਿਓ, ਇਹੀ ਕਹਿੰਦੇ ਹਾਂ ਨਾ ਜੀ, ਵੀ ਇਹ ਬੰਦਾ ਚੋਰ ਹੈ। ਫਿਰ ਦੂਸਰਾ ਕੋਈ ਚੁਗਲੀ ਬਿਰਤੀ ਵਾਲਾ ਹੋਵੇ ਤੇ ਕਹਿੰਦੇ ਵੀ ਨਹੀਂ, ਇਹ ਘਰਾਂ 'ਚ ਲੜਾਈ ਪਾ ਸਕਦਾ, ਇਹਨੂੰ ਘਰ ਨਾ ਆਉਣ ਦਿਓ। ਫਿਰ ਇੱਕ ਕਹਿੰਦੇ ਜੀ ਇਹ ਨਸ਼ਈ ਹੈ, ਇਹਨੂੰ ਘਰ ਨਹੀਂ ਆਉਣ ਦੇਣਾ, ਇਹਨੂੰ ਆਪਣੇ, ਅਤੇ ਇੱਕ ਸੰਗੀ ਹੈ ਮਾੜੀ ਸੰਗਤ ਵਾਲਾ, ਇਹਨੂੰ ਵੀ ਆਪਣੇ ਘਰ ਨਾ ਆਉਂਦਿਆ ਕਰੋ। ਮੈਂ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇਰੇ ਦਰ 'ਤੇ ਫਿਰ ਵੀ ਸਾਰੇ ਗੁਨਾਹ ਕਰਕੇ ਵੀ ਬੰਦਾ ਆ ਜਾਂਦਾ, ਫਿਰ ਵੀ ਤੁਸੀਂ ਕਹਿੰਦੇ ਹੋ ਆਓ ਜੀ ਤੂੰ ਆਓ ਹਮਾਰੇ, ਹਰ ਜਸ ਸ਼ਰਵਣ ਸੁਣਾਉਣ, ਆਹ ਤੈਨੂੰ ਕੰਨਾਂ ਦੇ ਵਿੱਚ ਮੈਂ ਕਰਤੇ ਪੁਰਖ ਦੀ ਯਾਦ ਸੁਣਾਵਾਂ, ਤੂੰ ਬੈਠਤੇ ਸਹੀ ਮੇਰੇ ਕੋਲ, ਕੋਈ ਹੈ ਦਰ ਐਸਾ। ਗੁਰਮੁਖੋ, ਦੁਨਿਆਵੀ ਪਿਤਾ ਵੀ 5 ਵਾਰੀ ਛੱਡ ਦੇਗਾ, 10 ਵਾਰੀ ਛੱਡ ਦੇਗਾ, ਗੇਟ ਵਿੱਚ ਖਲੋਤਿਆਂ ਬੱਚੇ ਦੀ ਲਾਹ ਪਾ ਕਰਕੇ ਹੱਥ 'ਚ ਫੜਾ ਦੇ ਵੀ ਤੂੰ ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ। ਪਰ ਇੱਥੇ ਜਿੰਨੇ ਮਰਜ਼ੀ ਗੁਨਾਹ ਕਰਕੇ ਇੱਕ ਵਾਰੀ ਮਾਫ਼ੀ ਮੰਗਣ ਵਾਲਾ ਹਿਰਦਾ ਹੋਣਾ ਚਾਹੀਦਾ, ਇੱਥੇ ਫਿਰ ਵੀ ਮਾਫ਼ੀ ਮਿਲ ਜਾਂਦੀ। ਇੱਥੇ ਮਹਾਰਾਜ ਜੀ ਨਹੀਂ ਕਹਿੰਦੇ ਵੀ ਚਲਾ ਜਾ ਬਾਹਰ, ਇਹ ਹੋ ਸਕਦਾ ਵੀ ਕੋਈ ਮੇਰੇ ਵਰਗਾ ਇਨਸਾਨ ਕੱਟੜ ਬਿਰਤੀ ਦਾ ਪਾਤਰ ਬਣ ਕੇ ਉਹਨੂੰ ਕਹੇ ਵੀ ਜਾ ਤੂੰ ਚਲਿਆ ਜਾ ਇੱਥੋਂ, ਤੇਰਾ ਕੀ ਕੰਮ, ਤੂੰ ਤਾਂ ਸੰਗਤ ਹੀ ਬੜੀ ਮਾੜੀ ਕਰਦਾ। ਸਤਿਗੁਰੂ ਨੇ ਤਾਂ ਨਹੀਂ ਕਿਹਾ ਕਦੀ, ਮਨ ਪਿਆਰ ਨਾਲ ਜ਼ਰੂਰ ਸਮਝਾ ਦਿੰਦੇ ਵੀ ਜੇ ਗੁਨਾਹ ਕਰਕੇ ਆਇਆ ਹੋਵੇ ਕੋਈ, ਤਾਂ ਮਹਾਰਾਜ ਜੀ ਕਹਿੰਦੇ ਮਨ ਰੇ ਕੌਣ ਕੁਮਤ ਤੈਲੀ ਨਹੀਂ। ਮਹਾਰਾਜ ਕਹਿੰਦੇ ਉਹ ਮਨ ਕੀ ਕਰਕੇ ਆਇਆ, ਕਿਹੜੀ ਮਤ ਲੈ ਕੇ ਆ ਗਿਆ ਅੱਜ, ਸਤਿਗੁਰੂ ਦੱਸੋ। ਮਹਾਰਾਜ ਕਹਿਣਗੇ ਇਸ ਜੀਵਨ ਵਿੱਚ ਮਨ ਰੇ ਕੌਣ ਕੁਮਤ ਤੈਲੀਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕਿ ਨਹੀਂ। ਸਤਿਗੁਰੂ ਕਹਿਣਗੇ ਪਰਾਈ ਨਿੰਦਾ ਉਸਤ ਅਤੇ ਪਰਾਈ ਇਸਤਰੀ ਦੇ ਚੱਕਰ ਵਿੱਚ ਸਾਰੀ ਉਮਰ ਖਤਮ ਕਰਕੇ ਆ ਗਿਆ, ਰਾਮ ਭਗਤ ਨੇ ਕਿ ਨਹੀਂ। ਸਮਝ ਨਹੀਂ ਆਈ, ਫਿਰ ਵੀ ਸਮਝਾਉਂਦੇ ਸਤਿਗੁਰੂ, ਇਹ ਨਹੀਂ ਕਹਿੰਦੇ ਵੀ ਚਲਾ ਜਾ ਮੇਰੇ ਘਰ ਤੋਂ ਬਾਹਰ। ਇਨਸਾਨ ਨੂੰ ਕਿਸੇ ਦਾ ਪੜਦਾ, ਕਿਸੇ ਦਾ ਭੇਦ ਪਤਾ ਲੱਗਦਾ, ਗੁਰਮੁਖੋ ਟਿਕਣ ਨਹੀਂ ਦਿੰਦਾ। ਅਸੀਂ ਤਰਲੇ ਹੀ ਮਾਰਦੇ ਰਹਿੰਦੇ ਹਾਂ ਰੱਬ ਦਾ ਵਾਸਤਾ ਮੇਰਾ ਪੜਦਾ ਨਾ ਖੋਲਿਓ, ਅਤੇ ਜਿਹਨੇ ਸਾਰੇ ਪੜਦੇ ਢੱਕ ਲਏ ਅਤੇ ਉਹਦੇ ਅੱਗੇ ਆਣ ਕੇ ਆਪਾਂ ਚਤੁਰਾਈ ਕਰਕੇ ਕਹੀਏ ਵੀ ਬਾਪੂ ਨੂੰ ਕਿਹੜਾ ਪਤਾ ਲੱਗਦਾ, ਲੱਗਦਾ ਕਿ ਨਹੀਂ, ਸਾਰਾ ਕੁਛ ਹੀ ਪਤਾ ਹੈ। ਸਤਿਗੁਰੂ ਜੀ ਨੇ ਕਿਹਾ ਭਲੇ ਬੁਰੇ ਕੀ ਪੀਰ ਪਛਾਣਤ, ਅਤੇ ਵਾਕਈ ਪਛਾਣ ਹੁੰਦੀ ਹੈ। ਇਸ ਕਰਕੇ ਇਹ ਸਤਿਗੁਰੂ ਜੀ ਨੇ ਕਿਹਾ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ, ਛਿੱਦਰ ਦਾ ਅਰਥ ਹੈ ਪਰਦੇ। ਮਹਾਰਾਜ ਕਹਿਣਗੇ ਜਿਹਨੇ ਤੇਰੇ ਸਾਰੇ ਪਰਦੇ ਰੱਖ ਲਏ, ਤੇਰੇ ਮਨ ਵਿੱਚ ਕੀ ਚੱਲਦਾ, ਭਰਾ ਦੇ ਭਰਾ ਦੇ ਪ੍ਰਥਾਏ ਭਰਾ ਦੇ ਮਨ ਵਿੱਚ ਕੀ ਚੱਲ ਰਿਹਾ, ਪਤੀ ਦਾ ਪਤਨੀ

ਬੰਦਾ ਦੁਨਿਆਵੀ ਕੈਮਰਿਆਂ ਤੋਂ ਬਚ ਸਕਦਾ, ਪਰ ਜਦੋਂ ਉਹ ਆਪ ਫਿਰ ਜਦੋਂ ਪੜਦਾ ਜ਼ਾਹਰ ਕਰਨ 'ਤੇ ਆ ਜਾਵੇ ਤਾਂ ਫਿਰ ਨਹੀਂ ਰੁਕਦਾ ਇਹ ਕੰਮ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੇ ਪ੍ਰਸਾਦ ਤੇਰੇ ਸਗਲ ਛਿੱਦਰ ਟਾਕੇ, ਤੁਸੀਂ ਇਹ ਸਾਰਾ ਕੁਝ ਹੀ ਛੱਡ ਦਿਓ। ਕਿਤੇ ਵਿਸਤਾ ਪਈ ਹੋਵੇ ਨਾ, ਅਤੇ ਵਿਸਤਾ ਪਈ ਹੋਵੇ ਤਾਂ ਬੰਦਾ ਨੱਕ ਢੱਕ ਕੇ ਲੰਘਦਾ। ਖਰਥੇ ਪੁਰਖ ਨੇ ਸਾਰੇ ਸਰੀਰ ਦੇ ਵਿੱਚ ਅੰਦਰ ਜਿਹੜੀ 9 ਦਰਵਾਜ਼ਿਆਂ ਤੋਂ ਗੰਦਗੀ ਪ੍ਰਗਟ ਕੀਤੀ, ਉੱਪਰ ਸੋਹਣਾ ਪੋਚਾ ਮਾਰ ਦਿੱਤਾ, ਕੰਚਨ ਵਰਗਾ ਮਾਰਿਆ ਨਾ, ਸੋਹਣਾ ਪੋਚਾ ਮਾਰ ਦਿੱਤਾ ਵੀ ਇਹਦਾ ਜਿਹੜਾ ਹੈ ਉਹ ਇਹਦੀ ਗੰਦਗੀ, ਇਹਦੇ ਸਰੀਰ ਦਾ ਸਾਰਾ ਕੁਝ। ਮਹਾਰਾਜ ਜੀ ਨੇ ਕਹਿੰਦੇ ਤਾਂ ਹੈ ਕਿ ਹਾਥ ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੇ ਵਿਚਾਰਾ ਅਤੇ ਵੇਖਣ ਨੂੰ ਜੀ ਨਾ ਕਰੇ। ਮਹਾਰਾਜ ਕਹਿਣਗੇ ਉਹਨੇ ਪੋਚਾ ਕਰਕੇ ਮਾਰ ਕੇ ਨਾ, ਪੋਚਾ ਸੋਹਣੇ ਸੋਨੇ ਵਰਗਾ ਜਿਹੜਾ ਸਰੀਰ ਬਣਾ ਕੇ ਅੰਦਰ ਸਾਰਾ ਕੁਝ ਢੱਕ ਲਿਆ। ਫਿਰ ਮਹਾਰਾਜ ਜੀ ਇੱਥੇ ਜ਼ਿਕਰ ਕਰਦੇ ਮਨ ਸਰਨੀ ਪਰ ਠਾਕੁਰ ਪ੍ਰਭ ਤਾਕੇ, ਸਤਿਗੁਰੂ ਕਹਿੰਦੇ ਮਨ ਕਰਕੇ ਸ਼ਰਨ ਵਿੱਚ ਜਾ ਠਾਕੁਰ ਦੇ ਕੋਲ, ਕਰਤੇ ਪੁਰਖ ਦੇ ਕੋਲ, ਉਹਦੀ ਸ਼ਰਨ ਵਿੱਚ ਜਾ ਕੇ ਸਮਰਪਿਤ ਹੋ। ਫਿਰ ਕੀ ਹੋਏਗਾ ਮਹਾਰਾਜ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਹਾਰਾਜ ਕਹਿਣਗੇ ਜਿਹਦੀ ਕਿਰਪਾ ਸਦਕਾ ਤੇਰੇ ਕੋਲ ਦੁਨੀਆ ਦੀ ਵੱਡੀ ਤੋਂ ਵੱਡੀ ਵੀ ਵਿਪਤਾ ਜਿਹੜੀ ਹੈ, ਮਹਾਰਾਜ ਕਹਿਣਗੇ ਤੇਰੇ ਨੇੜੇ ਤੈਨੂੰ ਨੁਕਸਾਨ ਪਹੁੰਚਾਉਣ ਵਾਸਤੇ ਕੋਈ ਪਹੁੰਚ ਹੀ ਨਹੀਂ ਸਕਦਾ। ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ, ਮਹਾਰਾਜ ਕਹਿਣਗੇ ਉੱਚੀ ਆਵਾਜ਼ ਵਿੱਚ ਸਵਾਸ ਸਵਾਸ ਉਹਦਾ ਸਿਮਰਨ ਕਰ। ਸਵਾਸ ਸਵਾਸ ਸਿਮਰਨ ਦਾ ਅਰਥ ਕੀ ਹੈ ਕਿ ਜਦੋਂ ਸਵਾਸ ਆ ਰਹੇ ਨੇ ਤਾਂ ਇਹਦਾ ਅਰਥ ਵਾਹਿਗੁਰੂ ਜਪਣਾ ਚਾਹੀਦਾ, ਸਵਾਸ ਚੱਲ ਰਹੇ ਤਾਂ ਗੁਰੂ ਗੁਰੂ ਕਹਿ ਦੇਣਾ ਚਾਹੀਦਾ। ਸਤਿਗੁਰੂ ਮਹਾਰਾਜ ਇੱਥੇ ਜ਼ਿਕਰ ਕਰਦੇ ਆ, ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਆਦਿ ਜੁਗਾਂ ਦੀ ਸਗਲ ਭਗਤ ਤਾਂ ਕੋ ਸੁੱਖ ਬਿਸਰਾ। ਜ਼ੁਬਾਨ ਨੂੰ ਹੀ ਮਾਲਾ ਬਣਾ ਲਿਆ ਹੈ, ਸਵਾਸਾਂ ਨੂੰ ਮੋਤੀ ਬਣਾ ਲਿਆ ਹੈ। ਫਿਰ ਇੱਥੇ ਸਤਿਗੁਰੂ ਅੱਗੇ ਜ਼ਿਕਰ ਕਰਦੇ ਜੇ ਪ੍ਰਸਾਦ ਪਾਈ ਦੁਰਲਭ ਦੇਹ, ਦੁਰਲਭ ਦੇਹ ਦਾ ਅਰਥ ਕੀ ਹੈ, ਜਿਹਦੀ ਪ੍ਰਾਪਤੀ ਹੈ ਉਹ ਪ੍ਰਾਪਤੀ ਕਿਸੇ ਜ਼ੋਰ ਨਾਲ ਕਿਸੇ ਪਹੁੰਚ ਨਾਲ ਨਹੀਂ ਹੋ ਸਕਦੀ। ਕੇਵਲ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਇਹ ਸਰੀਰ ਆ ਜਿਹੜਾ, ਇਹ ਸਰੀਰ ਪ੍ਰਾਪਤ ਹੋਇਆ ਨਾ 1984 ਜੂਨ ਵਿੱਚ ਉੱਤਮ ਜਨਮ, ਸੋ ਮਾਨਸ ਦੇਹੀ ਕਿੱਡੀਆਂ ਬਰਕਤਾਂ ਦਿੱਤੀਆਂ, ਅੱਖੀਂ ਵੇਖਣ ਕਰਨ ਸੁਣਨ ਮੁਕਸਬ ਬੋਲਣ ਬਚਨ ਸੁਨੇਹੀ, ਹੱਥੀਂ ਕਾਰ ਕਮਾਵਣੀ ਪੈਰੀ ਚੱਲ ਸਤ ਸੰਗ ਮਿਲੇ ਹੀ, ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ, ਜੋ ਬਨ ਫਲ ਪਾ ਕੇ ਪੋਇੰਗ ਰਹਿ ਬਹੁਣ ਨਾ ਲਾਗੈ ਡਰ। ਸਤਿਗੁਰੂ ਮਹਾਰਾਜ ਕਹਿੰਦੇ ਜੇ ਪ੍ਰਸਾਦ ਪਾਈ ਦੁਰਲੱਭ ਦੇਹ, ਦੁਰਲੱਭ ਬੇਸ਼ਕੀਮਤੀ, ਇਹ ਸਰੀਰ ਦਾ ਇੱਕ ਅੰਗ ਪਵਾਉਣਾ ਅਤੇ ਕਢਵਾਉਣਾ ਪੈ ਜਾਏ ਅਤੇ ਬੰਦੇ ਦੀ ਤਸੱਲੀ ਹੋ ਜਾਂਦੀ ਹੈ, ਸਾਰੀ ਸਾਰੀ ਕਮਾਈ ਖਤਮ ਹੋ ਜਾਂਦੀ। ਕਿੱਡੀ ਸੋਹਣੀ ਕਿੱਡਾ ਸਰੀਰ ਦਿੱਤਾ ਕਰਤੇ ਪੁਰਖ ਨੇ। ਫਿਰ ਮਹਾਰਾਜ ਕਹਿਣਗੇ ਜੇ ਪ੍ਰਸਾਦ ਪਾਈ ਦੁਰਲੱਭ ਦੇਹ, ਨਾਨਕ ਤਾਂ ਕੀ ਭਗਤ ਕਰੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣਗੇ ਹੇ ਨਾਨਕ ਜੀ, ਇੱਕ ਕਿਰਪਾ ਕਰ ਦਿਓ, ਮੈਂ ਤੁਹਾਡੀ ਭਗਤੀ ਕਰਾਂ, ਤੁਹਾਡੀ ਬੰਦਗੀ ਕਰਾਂ, ਤੁਹਾਡੀ ਯਾਦ ਵਿੱਚ ਬੈਠਾ, ਬਸ ਆਹੀ ਦਾਤ ਮੇਰੀ ਝੋਲੀ ਦੇ ਵਿੱਚ ਪਾ ਦਿਓ, ਹੋਰ ਕੁਛ ਨਹੀਂ ਚਾਹੀਦਾ। ਚਿਰੰਕਾਲ ਇਹ ਦੇਹ ਸੰਜਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ ਵਾਰੀ ਹੈ, ਤੁਸੀਂ ਕਿਰਪਾ ਕਰ ਦਿਓ, ਨਾਨਕ ਤਾਂ ਕੀ ਭਗਤ ਕਰੇ, ਕੇਵਲ ਤੁਹਾਡੀ ਭਗਤੀ ਵਾਸਤੇ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿਣਗੇ ਦਾਸ ਨਾਨਕ ਜੁੜਿਆ ਰਹੇ, ਸਤਿਗੁਰੂ ਦੀ ਕਿਰਪਾ ਕਰਨ। ਇੰਨੀ ਕੁ ਹਾਜ਼ਰੀ ਆਪ ਸਮੂਹ ਸਾਧ ਸੰਗਤ ਜੀ ਨੇ ਪ੍ਰਵਾਨ ਕਰਨੀ, ਸਤਿਗੁਰੂ ਜੀ ਅਤੇ ਗੁਰੂ ਕੀ ਸੰਗਤ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ, ਆਪ ਜੀ ਕਰੋ ਕਿਰਪਾਲਤਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਵਿਚਾਰਾ ਸਰਵਣ ਕਰਾ ਸਨ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਜੀ ਉਹਨਾਂ ਦਾ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦਾ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ

ਜੀ ਉਹ ਆਪ ਸੰਗਤਾਂ ਨੂੰ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਉਣਗੇ ਜੀ। ਆਓ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧ ਆਗਿਆ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ, ਓ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ। ਏਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ। ਅਰਜਨ ਹਰ ਗੋਬਿੰਦ ਨਾਉ, ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਰਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਘਰ ਨੌ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਇ। ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ 'ਤੇ ਚੜ੍ਹੇ, ਆਰਿਆਂ ਨਾਲ ਚੁਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ।

ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਸਮੇਂ ਦੇ ਦੀਵਾਨ ਸੱਜੇ ਸਜੇ ਹੋਏ ਦੀਵਾਨਾਂ ਅੰਦਰ ਸੋਧਰ ਰਹਿ ਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਗੁਰਸ਼ਬਦ ਵਿਚਾਰਾਂ ਹੋਈਆਂ ਆਰਤੀ ਕੀਰਤਨ ਹੋਏ ਸਤਿਗੁਰੂ ਦੀ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਅੱਗੇ ਤੋਂ ਸੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ ਦਾਰਾ ਹੀ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਬਖਸ਼ਣਾ ਆਪ ਜੀ ਦੇ ਦਰਕਰ ਦੇ ਸੇਵਕ ਸਰਦਾਰ ਆਤਮਾ ਸਿੰਘ ਪਨੇਸਰ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਪਰਿਵਾਰ ਨੂੰ ਗੁਰਸਿੱਖੀ ਸਿੱਧਕ ਭਰੋਸਾ ਬਖਸ਼ਣਾ ਸਤਿਗੁਰੂ ਜੀਓ ਤੰਦਰੁਸਤੀਆਂ ਬਖਸ਼ਣੀਆਂ ਆਪਣੇ ਦਰੋਂ ਘਰੋਂ ਚੜ੍ਹਦੀ ਕਲਾ ਕਰਨੀ ਪਰਿਵਾਰ ਵੱਲੋਂ ਗੁਪਤ ਅਰਦਾਸ ਸਤਿਗੁਰੂ ਚੜ੍ਹਦੀ ਕਲਾ ਕਰਨੀ ਆਪਣੇ ਦਰੋਂ ਘਰੋਂ ਆਪਣੇ ਦਰ ਘਰ ਨਾਲ ਜੋੜੀ ਰੱਖਣਾ ਸਰਦਾਰ ਅਭੈ ਸਿੰਘ ਨੂੰ ਚੜ੍ਹਦੀ ਕਲਾ ਕਾਮਯਾਬੀ ਦੀ ਦਾਤ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਕਿਰਪਾਲਤਾ ਕਰੋ ਸਤਿਗੁਰੂ ਸ਼ੁਭ ਮਨੋ ਭਾਵਨਾਵਾਂ ਗੁਰਮਤਿ ਅਨੁਸਾਰ ਨਗਰ ਖੇੜੀ ਖੁਸ਼ੀਆਂ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ ਖੁਆਰ ਹੋਏ ਸਭ ਮਿਲਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਅਹਿਨਿਸ ਸਹਿਜ ਦਰਸ਼ਨ ਪਰਸੇ ਆਏ ਗੁਰੂ ਕੈ

ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪਹਿਲਾ।

ਉਪਜੈ ਬਿਨ ਸੈ ਦੂਰੇ, ਦੂਜੀ ਦੁਰਮਤ ਦਰਦ ਨਾ ਜਾਏ। ਛੂਟੈ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ, ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਸਮੂਹ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਉਣ ਵਾਲੇ ਦਿਹਾੜੇ 25 ਤਰੀਕ ਨੂੰ ਗੁਰੂ ਘਰ ਵਿਖੇ ਜੋ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਜੀ, ਅਤੇ 29 ਤਰੀਕ ਨੂੰ ਭਗਤ ਕਬੀਰ ਸਾਹਿਬ ਜੀ ਦਾ ਜਨਮ ਦਿਹਾੜਾ, ਅਤੇ 30 ਤਰੀਕ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹਰ ਸ਼ਨੀਵਾਰ ਅਤੇ ਐਤਵਾਰ ਅੰਮ੍ਰਿਤ ਵੇਲੇ ਸੰਗਤਾਂ ਵੱਲੋਂ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ, ਨਾਮ ਸਿਮਰਨ ਅਭਿਆਸ ਹੁੰਦਾ ਹੈ, ਅਤੇ ਹਰ ਸ਼ਨੀਵਾਰ ਦੁਪਹਿਰੇ 2 ਵਜੇ ਤੋਂ ਲੈ ਕੇ 4 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ। ਸਾਰੀਆਂ ਸੰਗਤਾਂ ਇਹਨਾਂ ਸਮਾਗਮਾਂ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਿਆ ਕਰੀਏ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨਿੱਜ ਆਸਣ ਨੂੰ ਜਾਣਗੇ, ਫਿਰ ਆਪ ਜੀ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਿਆਂ ਦੇ ਕਿਵਾਂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਕੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾ ਕੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵ ਰਹਿ ਸਿਰਜਣਹਾਰ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰ ਨਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਨ ਦੇਖਿਆ ਗਾ ਦੇਵਨਹਾਰ, ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਹੋ ਤੇਲ, ਦੇਹੋ ਸਜਣ ਸੀਸੜੀਆਂ ਜਿਉਂ ਹੋਵੈ ਸਾਹਿਬ ਸੁਮੇਲ। ਘਰ ਘਰ ਇਹੋ ਪਾਹੁਚਾ ਸਦੜਨ ਤਪਵਨ, ਸਦਨ ਹਾਰ ਸਿਮਰੀਐ ਨਾਨਕ ਸੇਦੇ ਆਵਨ। ਰਾਗ ਆਸਾ ਮਹੱਲਾ ਪਹਿਲਾ, 6 ਕਰ 6 ਗੁਰ 6 ਉਪਦੇਸ਼, ਗੁਰ ਗੁਰ ਕੋਵੇ ਸਨੇਕਾ, ਬਾਬਾ ਜੈ ਘਰ ਕਰਤੇ ਕੀਰਤੋਏ, ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਜਸਿਆਂ ਘੜੀਆਂ ਪੈਰਾਂ,

ਫੁੱਲਾਂ ਤੋਂ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਤੇ ਫੇਰੀ ਰਹਾਓ, ਸਹਿ ਸਤਵ ਨੈਣ ਨਨ ਨੈਣ ਹੈ ਤੋ ਹਿ ਕਉ, ਸਹਿ ਸਮੂਰਤ ਨਨਾ ਇਕ ਤੋਹੀ, ਸਹਿ ਸਪਦ ਬਿਮਲ ਨਨ ਏਕ ਪਦ ਗੰਧ ਬਿਨ,

ਬੋਲਾਂ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੇ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿੱਠੇ ਸ਼ਬਦ ਹੋ ਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭੇ ਥਾਈ ਹੋਣਾ ਜੀ ਸਹਾਇ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਾਰ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆ ਤਾਂ ਨਿਉਟਿਆਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾ ਚ ਅਰਦਾਸ ਜੋੜੀ ਬੇਨਤੀ ਹੈ। ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸੰਗਤਾਂ ਨੇ ਆਪਣੇ ਖੁੱਲ੍ਹੇ ਦਰਸ਼ਨ ਦਾ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਇਸ ਵੇਲੇ ਸੰਧਿਆ ਸਮੇਂ ਦੇ ਦਿਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਹੋਏ ਨਾਲ ਨਾਲ ਸੁਹੇਲਾ ਸਾਹਿਬ ਦੇ ਬਾਣੀ ਜਾਪ ਹੋਏ। ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਜਾਣੇ ਅਣਜਾਣੇ ਬੇਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਜੀ ਬਖਸ਼ਣ ਹਾਰ ਹੋ ਬਖਸ਼ ਲੈਣਾ ਅੱਗੇ ਤੋਂ ਸਮੱਤ ਬਖਸ਼ਿਸ਼ ਕਰਕੇ ਆਪਣੀ ਸੇਵਾ ਆਪ ਹੀ ਲੈ ਲੈਣੀ ਕਿਰਪਾ ਕਰਨੀ ਜੀ। ਸਮੂਹ ਸੰਗਤਾਂ ਸਿਰ ਅਤੇ ਮੇਰੇ ਆਪਣੇ ਹੱਥ ਰੱਖਣਾ ਜੀ। ਆਪ ਜੀ ਦੀ ਕਿਰਪਾ ਮੈਂ ਰਾਮ ਸਦਕਾ ਚਾਰ ਪਹਿਰ ਦਿਨਾਂ ਇਸ ਸੁੱਖਾਂ ਨਾਲ ਬਤੀਤ ਹੋਇਆ ਹੈ। ਚਾਰ ਪਹਿਰ ਰਹਿਣ ਆਈ ਹੈ ਪਾਣੀ ਅੰਦਰ ਬਤੀਤ ਕਰਾਉਣੀ ਕਿਰਪਾ ਕਰਨੀ ਜੀ। ਅੰਮ੍ਰਿਤ ਵੇਲੇ ਸੰਗਤਾਂ ਨੂੰ ਆਪਣੇ ਦਰਸ਼ਨਦਾਰੇ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਇਸ ਵੇਲੇ ਕਿਰਪਾ ਕਰੋ ਜੀ ਪ੍ਰਕਾਸ਼ ਸਥਾਨਾਂ ਤੋਂ ਨਿੱਜ ਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ਿਸ਼ ਕਰੋ। ਰਾਹ ਪਿੰਡੇ ਵਿੱਚ ਆਪਣਾ ਸਤਿਕਾਰ ਆਪ ਕਰਵਾ ਲੈਣਾ ਕਿਰਪਾ ਕਰਨੀ ਜੀ। ਅੰਗ ਸੰਸਾਈ ਨੂੰ ਚੜ੍ਹਦੇ ਕਲਾ 'ਚ ਰੱਖਣਾ। ਸਹੀ ਪਿਆਰੇ ਮੇਲੋ ਜਿਹਨਾਂ ਮਿਲਿਆ ਆਪ ਜੀ ਦੇ ਨਾਮ 'ਚ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ

ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿਧ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀਅਨ ਸਭਨ ਦਾਤਾ ਆਗਮ ਗਿਆਨ ਵਿਖਿਆਤਾ ਐਹ ਨਿਸ ਧਿਆਨ ਧਾਵੈ

ਵਾਹਿਗੁਰੂ ਜੀ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ ਸੁਨਤ ਸਮਾਧ ਸਬਦ ਜਿਸ ਘੇਰੇ ਫੁਨ ਦੁਖਨ ਨਾਸ ਸੁਖਦਾਇਕ ਸੁਰੋ ਜੋ ਤਰਤ ਧਿਆਨ ਬਸ ਤੈ ਨੇਰੇ ਪੁਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤ ਅੰਗ ਜਾਏ ਪ੍ਰੇਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤ ਅੰਗ ਜਾਹੇ ਪਰੇਰੇ ਜੋ ਹਰ ਬੁੱਧ ਰਿੱਧ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਕਵਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ ਕਹਿਤ ਮਾਜ ਸੋਧ ਜਿਸੈ

ਜਨਮ ਹੋਵੈ ਸਿਫਤ ਖਸਮ ਦੀ ਨੂਰ ਅਰਸਾਹ ਕੁਰਸਾਹ ਤੁਦ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਸੱਜਣ ਸੱਚਾ ਪਾਤਸ਼ਾਹ ਸਾ ਜਿਸ ਪਾ

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ।

ਮਨ ਮਿਸਟ ਹਰ ਹਰ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਜੋ ਪਾਵਨ ਉਪਦੇਸ਼ ਹੁਕਮ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਇਹ ਪਾਵਨ ਉਪਦੇਸ਼ ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 837 ਪਰ ਸੁਸ਼ੋਭਿਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ।

ਆਦਿ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨਾ ਹੋਵਈ।

ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ।

0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ
1: ਹੋਏ ਕੀਤਾ
0: ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲਖ
1: ਦਰੀਆਓ
0: ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਸੂਰਮ ਭਗ ਸਾਰ ਅਸੰਖ ਮੋਲ ਵਿਲਾਇ ਤਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ।

0: ਜੋ ਤੁਤ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ।
1: ਹੱਥ ਪੈ ਦੰਦੇ ਪਾਣੀ ਧੋਤੇ ਉਦਰਸੇ,
0: ਬਹੁਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਹੋਤੋਏ।
1: ਪਾਪਾ ਕੇ ਸੰਗ ਉਹ ਧੋਪੇ ਨਾ ਵੇਖੇ ਰੰਗ,
0: ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲਕਾ ਮਾਨ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਕਵਨ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਸਤਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ, ਕਿਵ ਕਰ ਆਖਾ ਕਿਵ ਸਾਲ ਆਹੀ, ਕਿਉਂ ਵਰਨੀ ਕਿਵ ਜਾਣਾ। ਵੱਡਾ ਸਾਹਿਬ ਵੱਡੀ ਨਾਈ।

0: ਨਾਨਕ ਵੱਡਾ ਆਖੀਐ ਆਪੇ ਜਾਣੈ ਆਪ।
1: ਸਲਾਹੀ ਸਲਾਹੇ ਤੀ ਸੁਣ ਨਾ ਪਾਇਆ,
0: ਨਦੀਆ ਤੇ ਵਾਹ ਪਵੈ ਸਮੁੰਦ ਨਾ ਜਾਣੀਐ ਹੈ।
1: ਸੁਲਤਾਨ ਕੇ ਰਹਿਸੇ ਤੀ ਮਾਨਦਾਨ,
0: ਕੀੜੀ ਤੁਲਨਾ ਹੋਵਨੀ ਜੇ ਤਿਸ ਮਨ ਹੁ ਨਾ ਵਿਸਰੈ ਹੈ।
1: ਅੰਤ ਨ ਵੇਖਣ
0: ਸੁਣਨ ਨਾ ਅੰਤ।

0: ਬਤਾਵੇ।
1: ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ।
0: ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਏ।
1: ਜਿਵੜ ਆਪ ਜਾਣੇ ਆਪ ਪਾਪ, ਨਾਨਕ ਨਦਰੀ ਕਰਮੀ ਦਾਤ। ਕੀਤੇ ਮੰਗਹਿ ਜੋਧ ਅਪਾਰ, ਕੀਤੇ ਅਗਣਤ ਨਹੀਂ ਵਿਚਾਰ। ਕੀਤੇ ਅਦੂ ਭੁੱਖ ਸਦਮਾਰ, ਇਹ ਪਿਦਾ ਤਰੀ ਦਾ ਤਾਰ। ਜੇ ਕੋ ਖਾਇ ਆਖਣ ਪਾਏ, ਉਹ ਜਾਣੇ ਜੀਤੀਆ ਮੋਹਿ
0: ਖਾਏ। ਜਿਸਨੂੰ
1: ਬਖਸ਼ੇ ਸਿਫਤ ਸਲਾਹ, ਨਾਨਕ

0: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
1: ਆਖੇ ਦਾਨ ਆਖੇ ਦੇਵ ਆਖੇ ਸੁਣਨ ਮੰਦਰ ਸੇ
0: ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ
1: ਜੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ
0: ਜਿਵੜ ਭਾਵੇ ਤਿਵੜ ਹੋਏ ਨਾਨਕ ਜਾਣੇ ਸਾਚਾ ਸੋਏ
1: ਜੇ ਕੋ ਆਖੇ ਬੋਲੇਗਾ ਤਾਂ ਲਿਖੇ ਸਿਰ ਗਾਵਾ ਰਗਾਵਾ
0: ਸੋ ਦਰ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ
1: ਨਾਦ ਨੇ ਸੰਕਾ ਕੇਤੇ ਵਾਮ ਨਾਰੇ
0: ਕੀਤੇ ਰਾਗ ਪਰਿ ਸਿਉ ਕਹੀਨ ਕੇਤੇ ਗਾਵ ਨਹਾਰੇ
1: ਗਾਵੇ ਤੁਨਾ ਪਾਣ ਪਾਣੀ ਬਸੰਤਰ ਗਾਵੇ ਰਾਜਾ ਕਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਵਰਮਾ ਦੇਵੀ ਸੋਨ ਸਦਾ ਸਵਾਰੇ
0: ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ
1: ਗਾਵੇ ਸਿਖ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
0: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਨ ਪੰਡਤ ਪੜ੍ਹਨ ਕੀਸਰ ਜੁਗ ਜੁਗ ਦਾ ਨਾਲੇ
0: ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮਚ ਪਿਆਲੇ
1: ਗਾਵਨ ਰਤਨ ਪਾਏ ਤੇਰੇ ਅਸਰ ਤੀਰਤ ਨਾਲੇ
0: ਗਾਵੇ ਜੋਦ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖਾਨ ਮੰਡਵਨ ਬੰਡਾ ਕਰ ਕਰ ਰੱਖੇ ਤਾਰੇ
0: ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਤ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੇ ਵਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਉਲਟ ਗਿਆਨ ਦਾ ਭੰਡਾਰਨ ਘਟ ਘਟ ਵਜੇ ਨਾਦ ਸੰਯੋਗ ਵਿਯੋਗ ਦੋ ਕਾਰ ਚਲਾਵੇ।

ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਆਦੇਸ ਤੁਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂ ਜੀ ਪਾਉ ਲੱਖ ਹੋਹੇ ਲੱਖ ਹੋਵੈ ਲਖਵੀਸ ਰਾਹੇ ਪਤ ਪਵੜੀਆ ਚੜੀਐ ਹੋਏ ਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੈ ਰੰਗ ਤਿਨਕੇ ਨਾਮ ਅਨੇਕ ਅਨੰਤ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮ ਖੰਡ ਕੀ ਬਾਣੀ ਰੂਪ ਤਿਥੈ ਘਾੜਤ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰ ਸਿਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਨਾ ਮਰੇ ਨਾ ਠਾਕੇ ਜਾਹੇ ਜਿਨਕੇ ਰਾਮ ਸਹਿਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਜ਼ਰ ਨੇ।

ਕੀ ਫਤਿਹ ਜਾਪ ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ ਪ੍ਰਸਾਦ ਚਕਰ ਚੇ ਨਰ ਬਰਨ ਜਾਤਰ ਪਾਤਨ ਹਿੰਜੇ ਅਚਲ।

నమో సర్వ సౌఖం నమో సర్వ పోఖం నమో సర్వ కర్తా నమో

0: ਰੂਪੇ
1: ਨਮੋ ਦਾਨ ਦਾਨੇ ਨਮੋ ਮਨ ਮਾਨੇ
0: ਨਮੋ ਰੋਗ ਰੋਗੇ ਨਮਸਤੰ ਸ਼ਨਾਨੇ
1: ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ
0: ਨਮੋ ਈਸ਼ੀ ਈਸ਼ੇ ਨਮੋ ਤੰਤ੍ਰ ਤੰਤ੍ਰ
1: ਸਦਾ ਸਚਿਦਾਨੰਦ ਸਰਬੰ ਪ੍ਰਣਾਸੀ
0: ਅਰੂਪੇ ਅਰੂਪੇ ਸਮਸਤੁ ਨਿਵਾਸੀ
1: ਸਦਾ ਸਿਧਦਾ ਬੁੱਧ ਦਾ ਬ੍ਰਿਤ ਕਰਤਾ
0: ਅਤੋ ਉਰਦ ਅਰਦੰ ਅੰਗ ਅੰਗ ਹਰਤਾ
1: ਪਰੰਗ ਪਰੰਗ ਪਰਮੇਸ਼ਵਰੰ ਪ੍ਰੋਚ ਪਾਲੰ
0: ਸਦਾ ਸਰਦਾ ਸਿਧਦਾਤਾ ਦਿਆਲੰ
1: ਅਛੇਦੀ ਅਪੇਦੀ ਨਾਮੰ ਕਾਮੰ
0: ਸਮਸਤੋ ਪਰਾਜੀ ਸਮਸਤ ਸਤਾਮੰ
1: ਤੇਰਾ ਜੋਰ ਚਾਚਰੀ ਛਨ ਜਲੇ ਹੈ ਥਲੇ ਹੈ ਪੀਤ ਹੈ ਅਪੇ ਹੈ
0: ਪ੍ਰਭੂ ਹੈ ਅਜੂ ਹੈ ਅਦੇਸ ਹੈ ਅਪੇਸ ਹੈ
1: ਭੁਜੰਗ ਪ੍ਰਯਾਤ ਛੰਦਿਆ ਕਾਦੇ ਅਬਾਦੇ ਅਨੰਦੀ ਸਰੂਪੇ
0: ਨਮੋ ਸਰਵ ਮਾਨੇ ਸਮਸਤਿ ਨਿਧਾਨੇ
1: ਨਮਸਤੁੰ ਨਿਰਨਾਥੇ ਨਮਸਤੁੰ ਪ੍ਰਮਾਥੇ
0: ਨਮਸਤੁੰ ਗੰਜ ਨਮਸਤੁੰ
1: ਪੰਜ ਨਮਸਤੁੰ ਕਾਲੇ ਨਮਸਤੁੰ ਪਾਲੇ
0: ਨਮੋ ਸਰਵ ਦੇਸੇ ਨਮੋ ਸਰਪੇਸੇ
1: ਨਮੋ ਰਾਜ ਰਾਜੇ ਨਮੋ ਸਾਜ ਸਾਜੇ
0: ਨਮੋ ਸਾ ਸਾਹੇ ਨਮੋ ਮਾਹ ਮਾਹੇ
1: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ
0: ਨਮੋ ਰੋਖ ਰੋਖੇ ਨਮੋ ਸੋਖ ਸੋਖੇ
1: ਨਮੋ ਸਰਬ ਰੋਗੇ ਨਮੋ ਸਰਬ ਭੋਗੇ
0: ਨਮੋ ਸਰਬ ਜੀਤੰ ਨਮੋ ਸਰਬ ਪੀਤੰ
1: ਨਮੋ ਸਰਬ ਗਿਆਨੰ ਨਮੋ ਪਰਮ ਤਨੰ
0: ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ
1: ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ
0: ਨਮੋ ਸਰਬ ਰੰਗੇ ਤ੍ਰਿਭੰਗੀ ਅਲੰਗੇ
1: ਨਮੋ ਜੀਵ ਜੀਵੰ ਨਮੋ ਬੀਜ ਬੀਜੇ
0: ਅਕੀਜੇ ਅਪੀਜੇ ਸਮਸਤੰ ਪ੍ਰਸੀਜੇ
1: ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ
0: ਸਦਾ ਸਰਬਦਾਰਿਤ ਸਿਧੰ ਨਿਵਾਸੀ
1: ਚਰਪਟ ਛੰਦ ਤੋਇ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤਰ ਮੈਂ
0: ਅਖਲ ਜੋਗੇ ਅਚਲ ਭੋਗੇ
1: ਅਚਲ ਰਾਜੇ ਅਟਲ ਸੱਚ
0: ਅਖਲ ਕਰਨਾ ਲਖ ਕਰਮ
1: ਸਰਬੰ ਦਾਤਾ ਸਰਬੰ ਗਿਆਤਾ
0: ਸਰਬੰ ਪਾਨੇ ਸਰਬੰ ਮਾਨੇ
1: ਸਰਬੰ ਪ੍ਰਾਣੰ ਸਰਬੰ ਤ੍ਰਾਣੰ
0: ਸਰਬੰ ਕੂਤਾ ਸਰਬੰ ਜੂਤਾ
1: ਸਰਬੰ ਦੇਵੰ ਸਰਬੰ ਪੇਵੰ
0: ਸਰਬੰ ਕਾਲੇ ਸਰਬੰ ਪਾਲੇ
1: ਗੋਪਾਲ ਚੰਦ ਤਵੈ ਪ੍ਰਸਾਦ ਆਦ ਰੂਪ ਅਨਾਥ ਮੂਰਤ ਜੋਨ ਪੁਰਖ ਅਪਾਰ
0: ਸਰਮਾ ਕਿਰਮਾਨ ਦੇਵ ਪੇਵਾ ਜੁਦਾਰ
1: ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ
0: ਜਗਤ ਜਗਤ ਰਾਜੇ ਅਵਧੂਤ ਰੂਪ ਪ੍ਰਸਾਦ
1: ਨਾਮ ਥਾਮ ਨ ਜਾਤ ਜਾਕ ਰੂਪ ਰੰਗ ਨ ਰੇਖ
0: ਆਦ ਪੁਰਖ ਉਦਾਰ ਮੂਰਤ ਜੋਨ ਆਦ ਸੇਖ
1: ਦੇ ਸੋਰ ਨ ਭੇਜਾ ਕਰ ਰੂਪ ਰੇਖ ਨ ਰਾਗ
0: ਜਗਤ ਜਗਤ ਦਿਸ਼ਾ ਵਿਚਾਉ ਫੈਲੀ ਅਨੁਰਾਗ
1: ਨਾਮ ਕੰਪ ਹੀਨ ਪੇਕਤ ਦਾਮ ਹੁਨ ਜਾਹੇ
0: ਸਰਮਾਨ ਸਰਬਤ ਮਾਨ ਸੇ ਮਾਨਤਾ ਹੈ
1: ਏਕ ਮੂਰਤ ਨੇਕ ਦਰਸ਼ਨ ਕੀਨ ਰੂਪ ਅਨੇਕ
0: ਖੇਲ ਖੇਲ ਖੇਲ ਖੇਲ ਅਨੰਤ ਕੋ ਫਰੇਕ
1: ਦੇਵ ਦੇਵ ਨ ਜਾਣੇ ਜੇ ਬੇਦੁਰ ਕਤੇਬ
0: ਰੂਪ ਨ ਜਾਤ ਪਾਸ ਜਾਣੀਏ ਜੇ ਦੇਵ
1: ਆਤਮਾ ਨ ਜਾਤ ਜਾਕਰ ਜਨਮ ਮਰਨ ਬਹੀਨ
0: ਚੱਕਰ ਬੱਕਰ ਫਿਰੇ ਚੱਕਰ ਚੱਕ ਮਾਨੀਏ ਪੁਰਤੀਨ
1: ਲੋਕ ਸ਼ਬਦ ਕੇ ਬਕੇ ਜਗ ਜਾਪ ਹੀ ਜੇ ਜਾਪ
0: ਆ ਦੇਵ ਨਾਨ ਮੁਰੋ ਥਾਪਿਓ ਸਭੇ ਜੇ ਥਾਪ
1: ਪਰਮ ਰੂਪ ਨੀਤ ਪੂਰਤ ਪੁਰਨ ਪੁਰਖ ਪਾਰ
0: ਸਰਵ ਵਿਚਵ ਰਚੋ ਸੰਜਨ ਕਰਨ ਪੰਜਨ ਹਾਰ
1: ਕਾਲਹੀਨ ਕਲਾ ਸੁਜਕ

0: परम
1: वेद पुराण जाके नेत पाखत नित
0: मधुबार
1: जंतु।

0: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਆਤ ਦਾ ਰਚਾ ਪੂਰਨ ਹੋਏ ਚਿਤ ਕੀ ਚਾ
1: ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ
0: ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪ ਆਤ ਦਾ ਮੈਂ ਬਚਾਵੋ
1: ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ

0: ਪਲ ਮੋਹਬਤ ਕੀਓ।
1: ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
0: ਚੀਕੀ ਤੇ ਕੁੰਚ ਅਗਰ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ।
1: ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ।
0: ਏਕ ਏਕ ਕੀ ਪੀਰ ਪਛਾਣੇ, ਘਟ ਘਟ ਕੇ ਪਟ ਪਟ ਕੀ ਜਾਣੇ।
1: ਜਾਵੁ ਦੁ ਕਰਖ ਕਰਾ ਕਰਤਾਰਾ, ਪ੍ਰਜਾ ਤ੍ਰਿਤ ਤਵ ਦੇ ਅਪਾਰਾ।
0: ਜਵਾ ਕਰਤ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇ ਦਰ ਸਭੂ।
1: ਜੇਤੇ ਬਦਨ ਸਿਸ਼ਟ

ਸਬਤ ਲਾਗ ਸਵਾਰਿਆ ਨਾਨਕ ਲਿਵੇ ਬਾਜੋ ਕਿਆ

0: ਤਿਨਕਾ ਮੋਹ ਟੁੱਟਿਆ ਤਿਨਕਾ ਸਬਦ ਸੱਚੇ ਸਵਾਰਿਆ।
1: ਨਾਨਕ ਹੈ ਆਨੰਦ ਹੈ ਆਨੰਦ ਗੁਰੂ ਤੇ ਜਾਣੇ।
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ,
1: ਬਾਬੇ ਤਾਂ ਸੋ ਜਨ ਦੇ ਜਿਸਨੂੰ ਹੋਰ ਕਿਆ ਕਰੇ ਵਿਚਾਰੀ।

0: ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰਨਾਲੇ
1: ਗੁਰ ਕੇ ਚਰਨ ਹਿਰਦੇ ਤਿਆਏ ਅੰਤਰ ਆਤਮੇ ਸਮਾਲੇ
0: ਆਪ ਜਗ ਸਦਾਰੇ ਪਰਣੇ ਗੁਰ ਬਿਨਾ ਵਰਨਾ ਜਾਣੇ ਕੋਏ
1: ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
0: ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
1: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੇ ਵਿਵੇਕਿਆ ਜਾਏ
0: ਅਨੇਕ ਦੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
1: ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ
0: ਆਏ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
1: ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
0: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ
1: ਜਿਨਕੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ
0: ਪੀਵੋ ਅੰਮ੍ਰਿਤ ਸਦਾਰਾਂ ਜਪ ਜੋ ਸਾਰਨੀ ਪਾਣੀ
1: ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
0: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
1: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
0: ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ

0: ਸਬਰ ਤਨ ਜਿਨ ਮਨ ਲਾਗਾ ਹੈ ਹੋਆ ਸਮਾਓ,
1: ਸਾਧ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ,
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ,
1: ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ,
0: ਸਿਵ ਸਖਤ ਆਪ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ,
1: ਹੁਕਮ ਵਰਤਾਏ ਆਪੇ ਗੁਰਮੁਖ ਕਿਸੇ ਬੁਝਾਏ,
0: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵਲਾਏ,
0: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰੈ ਸਾਸਤ੍ਰ ਗੁਣ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ,
0: ਤੱਤੇ ਸਾਰ ਨਾ ਜਾਣੀ ਗੁਰੂ ਪਾਚੋ ਤੱਤੇ।

0: भजन बिन बिरता सब ही मानो
1: करनो तो

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪੈਰ ਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਕੋਈ ਨ ਜਾਣੈ ਤੁਮਰਾਇਨ ਉੱਚੇ ਤੇ ਉੱਚਾ ਭਗਵਨ ਸਗਲ ਸਮਗਰੀ ਤੁਮਰੈ ਤੁਮ ਤੇ ਹੋਏ ਸੋ

बोलो जी वाहिगुरु। एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई त्याय। फिर अंगद गुरु ते अमरदास रामदास हुई सहाय। अर्जुन हर गोबिंद नाम सिमरो श्री हर राय। श्री हर कृष्ण त्याई है जिस डिठे सब दुख जाए। तेग बहादुर सिमरे है घर नौ निद आवै ताए। सब थाई होए सहाय। दसवां पातशाह श्री गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार दा ध्यांतर के बोलो जी। पंजां प्यारियां चौहां साहिबजादियां चालियां मुक्तियां हठियां जपियां तपियां जिन्हां नाम जपिया वंड छकिया देख चलाई तेग वाही देख के अनडिठ कीता तिन्हां प्यारियां सचियारियां दी कमाई दा ध्यांतर के खालसा जी बोलो जी। जिन्हां सिंघां सिंघणियां ने धर्म हेत सीस दिते बंद बंद कटाए खोपरियां लुहाइयां चरखियां ते चढ़े आर्या नाल चराए गए गुरुद्वारियां दी सेवा लई कुरबानियां कीतियां धर्म नहीं हारिया सिखी केसां सवासां नाल निभाही तिन्हां दी कमाई दा ध्यांतर के खालसा जी बोलो जी। पंजां तख्तां सरबत गुरुद्वारियां दा ध्यांतर के बोलो जी। प्रथमें सरबत खालसा जी की अरदास है जी। सरबत खालसा जी को वाहिगुरू वाहिगुरू वाहिगुरू। चित आवै चित आवन का सदका सर्व सुख होवे। जहां जहां खालसा जी साहिब तहां तहां रचिया रियायत देख देख फतेह बिरद की पैद। पंथ की जीत श्री साहिब जी सहाय। खालसे जी के बोल बाले बोलो जी। सिखा नू सिखी दान केस दान रहत दान विवेक दान विसाह दान भरोसा दान दान असर दान नाम दान श्री अमृतसर साहब जी दे इशनान। चौंकियां झंडे बूंगे जुगो जुग अटल धर्म का जयकार बोलो जी। सिखां दा मन नीवा मत उच्ची मत दा राखा वाहिगुरू ही अकाल पुरख। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਆਪ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਨਿਤਨੇਮ ਜੀ ਦੀਆਂ ਬਾਣੀਆਂ ਦੇ ਜਾਪ ਹੋਏ ਉਪਰੰਤ ਸਲੋਕ ਮਹੱਲਾ ਨਾਵਾਂ ਜੀ ਦੀ ਬਾਣੀ ਦੇ ਜਾਪ ਹੋਏ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਸੰਗਤੀ ਰੂਪ ਵਿੱਚ ਗੁਰਬਾਣੀ ਪੜ੍ਹਦਿਆਂ ਸੇਵਾਵਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਿਸ਼ ਕਰਨੀ ਸਮੂਹ ਸੰਗਤਾਂ ਟਹਿਲੀਆਂ ਦੀ ਅਰਦਾਸ। ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਸਵਈਆਂ ਦੇ ਜਾਪ ਹੋਏ ਸਤਿਗੁਰੂ ਕਿਰਪਾਲਤਾ ਕਰਨੀ ਚੜ੍ਹਦੀਆਂ ਕਲਾ ਕਰਨੀਆਂ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਅਸ਼ਵਿੰਦਰ ਕੌਰ ਬੀਬੀ ਗੁਰਪ੍ਰੀਤ ਕੌਰ ਜੀ ਦੇ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਸਤਿਗੁਰੂ ਜੀ ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ, ਜੋ ਪ੍ਰਭ ਕੋ ਮਿਲ ਬੋਚਾ ਹੈ ਖੋਜ।

ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਗੁਰ

ਹੈ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦੈ ਸਾਹ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਫਤਿਹ। ਗੁਰੂ ਚਰਨਾਂ ਵਿੱਚ ਵਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਵੇਲੇ ਆਪਣੇ ਪਾਵਨ ਪਵਿੱਤਰ ਅਸਥਾਨਾਂ ਦੇ ਦਰਸ਼ਨ ਦੀਦਾਰ ਦੇ ਕਰਕੇ ਆਪਣੀ ਚਰਨ ਸ਼ਰਨ ਦੇ ਵਿੱਚ ਸਾਨੂੰ ਬਿਠਾਇਆ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ। ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ, ਅੰਮ੍ਰਿਤ ਵੇਲੇ ਜਿੰਨੇ ਵੀ ਬੱਚੇ ਪ੍ਰੇਮ ਭਾਵਨਾ ਸਹਿਤ ਜਾਂ ਲੰਗਰ ਦੇ ਵਿੱਚ ਸੇਵਾਵਾਂ ਆਪ ਸਮੁੱਚੇ ਰੂਪ ਵਿੱਚ ਕਰਦੇ ਹੋ, ਸਤਿਗੁਰੂ ਸਾਹਿਬ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਔਰ ਨਾਲ ਹੀ ਬੇਨਤੀ ਹੈ ਕਿ ਹਰ ਸ਼ਨੀਵਾਰ ਐਤਵਾਰ ਅੰਮ੍ਰਿਤ ਵੇਲੇ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਜੋ ਸੁਖਮਨੀ ਸਾਹਿਬ ਜੀ ਦੇ ਪਾਠ ਹੁੰਦੇ ਹਨ, ਤਿੰਨਾਂ ਵਿੱਚ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ। ਔਰ ਨਾਲ ਇੱਕ ਹੋਰ ਬੇਨਤੀ ਕਿ ਜਿਹੜੇ ਪਰਿਵਾਰ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਉਂਦੇ ਨੇ, ਔਰ ਉਹਨਾਂ ਪਰਿਵਾਰਾਂ ਨੂੰ ਵੀ ਬੇਨਤੀ ਹੈ ਕਿ ਸੁਖਮਨੀ ਸਾਹਿਬ ਦਾ ਪਾਠ ਆਰੰਭ ਕਰਵਾ ਕੇ ਉਹ ਦਰਬਾਰ ਦੇ ਵਿੱਚੋਂ ਗੈਰ ਹਾਜ਼ਰ ਹੋ ਜਾਂਦੇ ਹਨ। ਜਿੰਨਾ ਚਿਰ ਪਰਿਵਾਰ ਦਾ ਪਾਠ ਚੱਲਦਾ ਹੋਵੇ ਉਹਨਾਂ ਚਿਰ ਤੱਕ ਹਾਜ਼ਰੀ ਭਰਨੀ ਜਿਹੜੀ ਹੈ ਉਹ ਲਾਜ਼ਮੀ ਹੈ। ਔਰ ਇਹ ਜ਼ਰੂਰੀ ਗੱਲਾਂ ਜਿਹੜੀਆਂ ਹਨ ਆਪ ਜੀ ਨੇ ਜ਼ਰੂਰ ਚੇਤੇ ਵਿੱਚ ਰੱਖਣੀਆਂ। ਨਾਲ ਹੀ ਕੜਾਹ ਪ੍ਰਸ਼ਾਦ ਦੀ ਦੇਗ ਵਰਤਦੀ ਹੈ, ਸੰਕੋਚ ਕਰਿਆ ਕਰੀਏ ਕਿ ਕੋਈ ਕਿਣਕਾ ਥੱਲੇ ਨਾ ਡਿੱਗੇ, ਤਾਂ ਜੋ ਪੈਰਾਂ ਦੇ ਹੇਠ ਆਣ ਕੇ ਕਿਸੇ ਤਰ੍ਹਾਂ ਦੀ ਜਿਹੜੀ ਹੈ ਕੋਈ ਬੇਅਦਬੀ ਨਾ ਹੋਵੇ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵੀ ਸਤਿਗੁਰੂ ਵੱਡਾ ਘਰ ਸਲਾਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰ ਆਈਆਂ, ਜਦ ਸਪਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਸਹਿਤ ਉੱਠੈ ਨੌ ਨਿੰਦ ਪਾਈਆਂ।

ਦੇਖਿਆ ਕੀਤਾ ਪਤਰ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ, ਜਿਸ ਕਹਿ ਜੀ ਪਰਾਨਕ ਸਾਹਿਬ ਮਨੋ ਵਸਾਰੀ ਹੈ, ਆਪਣੇ ਹੱਥੀ ਆਪਣਾ ਆਪੇ ਹੀ ਕਾਸ ਵਾਰੀ।

0: ਸਹਮਾ ਜੀਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵੜਿਆ
1: ਕੋਈ ਨਾਉ ਨਾ ਜਾਣੈ
0: ਮੇਰਾ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਵ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨੌਨੀ ਦਿਆ ਵੈ ਧਾਇ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁੱਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪੇ

ਨਾਹੀ, ਤਿਨ੍ਹਾਂ ਦੀ ਕਮਾਈ ਦਾ ਤੇ ਅੰਤਰ ਕੀ ਖਾਲਸਾ ਜੀ। ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਿਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ। ਦੇਖ ਦੇਖ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਮੂੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀ ਦਾਨ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾ

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ਼ਬਦ ਚੌਂਕੀ ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਜੀ ਕੀ ਅਰਦਾਸ, ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸ਼ੁੱਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ, ਸਰਦਾਰ ਬਿਕਰਮਜੀਤ ਸਿੰਘ ਜੀ ਦੇ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ ਸਤਿਗੁਰੂ ਜੀਓ, ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੈਂਗੇ,

ਚੱਲਣਾ ਹੀ ਤੇਰਾ ਨਾਲੇ ਸਾਥ ਤੇਰਾ ਚੱਲਣਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੁਤਾਈਐ ਸਤਿਗੁਰ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਸੋ ਕਹੋ ਤਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਨੂਰ ਅਰ ਸੌਂ ਕੁਰ ਸੌਂ ਚਟੀਐ ਤੁਧ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਸਾਹ ਜਿਸ ਪਾਸ ਬਹਿਠਿਆ ਸੋਹੀ ਹੈ ਸਭਨਾਂ ਦਾ ਵੀ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

गहे चरण साधु संग मन मिष्ट हर हर रंग।

चित गुप्त करमे है जान, दिन रैन साख सुनाए, नानका हर सरनाए।

ਗਹਿ ਓਟ ਚਿਤ ਵੀ ਨਾਥ, ਨਾਨਕਾ ਦੇ ਰਖ ਹਾਥ ਹਰ ਗੁਣ।

ਨਾਨਕ ਦਰਸ਼ਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ ਕੁੱਲ ਸਮੂਹ ਕਰਤ ਉਧਾਰ ਸੰਸਾਰ ਉਤਰਸ ਪਾਰ ਹਰ ਚਰਨ ਬੋਹਿਤ ਤਾਹੇ ਮਿਲਸਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾਂ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰਿਓ ਦੁਆਰ, ਗਹਿ ਚਰਨ ਸਾਧੂ ਸੰਗ, ਮਨ ਮਿਸ਼ਟ ਹਰ ਹਰ ਰੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਹੁਕਮ ਦੇ ਵਿੱਚ ਸਤਿਗੁਰੂ ਜੀ ਦੇ ਸਨਮੁੱਖ ਜਿਸ ਵਕਤ ਆਪਾਂ ਇਹ ਮਹਿਸੂਸ ਕਰਦੇ ਹਾਂ ਕਿ ਮਹਾਰਾਜ ਜੀ ਨੇ ਬੇਨਤੀ ਕਰਨ ਦਾ ਜੋ ਉਪਦੇਸ਼ ਸਾਡੇ ਸਨਮੁੱਖ ਜੀਵਨ ਵਿੱਚ ਬਖਸ਼ਿਸ਼ ਕੀਤਾ ਕਿ ਅਕਾਲ ਪੁਰਖ ਜਨਮ ਮਰਨ ਨੂੰ ਨਿਵਾਰਨ ਵਾਲਾ ਹੈ, ਇਸ ਕਰਕੇ ਉਸ ਅਕਾਲ ਪੁਰਖ ਦੇ ਦਰ 'ਤੇ ਹਾਰ ਜਾਣਾ, ਸਮਰਪਿਤ ਹੋ ਜਾਣਾ, ਇਹ ਜੀਵਨ ਵਿੱਚ ਸਿੱਖ ਦਾ ਮਕਸਦ ਚਾਹੀਦਾ ਹੈ। ਔਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਹਮੇਸ਼ਾ ਸਤ ਸੰਗਤ ਰੂਪ ਸਾਧੂ ਸੰਗ ਜ਼ਰੂਰੀ ਹੈ, ਜਿਹਦੇ ਵਿੱਚ ਮਨ ਦੇ ਕਈ ਮਿਟਾਵ ਖਤਮ ਹੋ ਕੇ ਅੰਦਰ ਜਿਹੜਾ ਹੈ ਮਿਠਾਸ ਨਾਲ ਮਨ ਭਰ ਜਾਂਦਾ। ਸਤਿਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਜੀ ਦੇ ਸਨਮੁੱਖ ਬੇਨਤੀ ਅਤੇ ਪ੍ਰੀਤ ਦੀਆਂ ਉਦਾਹਰਨਾਂ ਦੇ ਕੇ ਸਾਨੂੰ ਅੱਜ ਦਾ ਇਹ ਸੰਦੇਸ਼ ਬਿਲਾਵਲ ਰਾਗ ਵਿੱਚ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੀ ਕਿਰਪਾ ਕਰਨ, ਰਹਿਮਤ ਕਰਨ, ਸਾਨੂੰ ਸਾਰਿਆਂ ਨੂੰ ਸਤਿਗੁਰੂ ਜੀ ਦੀ ਮਾਤਾ ਆਏ ਗੁਰੂ ਵਾਲੇ ਬਣੀਏ, ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਿਹੜਾ ਰੋਜ਼ ਛਕਾਉਂਦਾ ਹੈ ਉਹੀ ਛਕਾ। ਮਾਂ ਆਖਣ ਲੱਗੀ, ਸਤਿਗੁਰੂ ਤੁਸੀਂ ਤੇ ਸਾਡੇ ਘਰ ਪਹਿਲੀ ਵਾਰ ਆਏ। ਨਹੀਂ ਪੱਲਿਆ, ਮੈਂ ਰੋਜ਼ ਹੀ ਆਉਂਦਾ। ਆ ਜਦੋਂ ਤੁਸੀਂ ਮਾਂ ਤੇ ਪੁੱਤਰ ਦੋਨੋਂ ਜਾਣੀ ਅੱਖਾਂ ਮੂੰਡ ਕੇ ਕੀਰਤਨ ਵਿੱਚ ਜੁੜ ਜਾਂਦੇ ਹੋ ਨਾ, ਤੇ ਮੈਂ ਰੋਜ਼ ਹੀ ਤੁਹਾਡੇ ਕੋਲ ਆ ਕੇ ਬੈਠਾ ਹੁੰਦਾ। ਰੋਜ਼ ਹੀ ਉਹੀ ਕੀਰਤਨ ਦਾ ਭੋਜਨ ਛਕਣ ਵਾਸਤੇ ਆਇਆ ਹਾਂ। ਕੀਰਤਨ ਦਾ ਭੋਜਨ ਹੀ ਮੈਨੂੰ ਛਕਾ। ਅੱਜ ਮਾਂ ਤੇ ਪੁੱਤਰ ਨੇ ਕੀਰਤਨ ਕੀਤਾ, ਗੁਰੂ ਬੈਠੇ ਸੁਣ ਰਹੇ ਨੇ, ਅਸੀਸਾਂ ਦਿੱਤੀਆਂ ਤੇ ਗੁਰੂ ਨੇ ਖੁਸ਼ੀ ਨਾਲ ਝੋਲੀਆਂ ਭਰ ਦਿੱਤੀਆਂ। ਪੱਲਿਆ, ਅੱਜ ਤੇ ਮੈਂ ਤੇਰੇ ਤੇ ਨਦਰ ਕਰਨ ਵਾਸਤੇ ਆਇਆ ਹਾਂ, ਤੈਨੂੰ ਖੁਸ਼ੀਆਂ ਦੇਣ।